0: ਆ ਭਗ ਨਾਵਨਿਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਿਲਾ ਪਹਿਲਾ
1: ਲੱਖ ਨਿੱਕੀਆਂ ਚੰਗਾਈਆਂ ਲੱਖ ਨਾ ਪ੍ਰਵਾਹ ਲੱਖ ਤਪ ਉਪ

Yeah.

ਦੂਣ ਮੈਂ ਜੋ ਮੰਤਹੰਤਾ ਮਿਰਗਾ ਇਸੇ ਸਿ ਮੈਂ ਕਿਆ ਥੀ ਜਾਂ ਹਿਰਦਕ ਸੁਦੇ ਜੈ ਮੇਲਾ ਪਹਿਲਾ ਪੜ ਪੁਸਤ ਸੰਧਿਆ ਬਾਦੂ ਸਿਲ ਪੂਜ ਸੁਭਗ ਸੁਮਾਦੰ ਮੁਖ ਝੂਠ ਬਿਪੁਕਨ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਏ ਦੋਤੀ ਬਸਤ੍ਰ ਕਪਾਟੰ ਜੇ ਜਾਣ ਬ੍ਰਹਮ ਕਰਮ ਸਫੋਕ ਨਿਚ ਕਰਮ ਕੋ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰੂ ਵਟ ਨ ਪਵੇ ਪੌੜੇ ਕਪੜੂ ਸੁਹਾਵਣਾ ਛੱਡ ਦਿੰਦਰ ਜਾਣ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੇਵਨ ਭਾਵ ਤੇਰਾ ਪਿੜਕ ਜਾਵਣਾ ਨੰਗਾ ਦੋ ਚਾਲਿਆ ਤਦ ਸਖਰ ਰਾਵਣਾ ਕਰੋ ਗੁਣ ਪਛਤਾਵਣਾ ਕਰੋ ਗੁਣ

0: ਮਤ ਫਟੈ ਏ ਵਨ ਸਾਡਾ ਫਟੈ
1: ਤਨ ਫਟੈ ਫੇਰ ਕਰੇਣ ਮਨ ਜੁਠੈ ਚੁਲ ਪਰੇਣ ਕਹੋ ਨਾਨਕ ਸਚ ਧਿਆਈਐ ਸੁਚ ਹੋਵੇ ਤਾਂ ਸਚ ਪਾਈਐ ਪੌੜੀ ਚਿਤੇਂਦਰ ਸਭ ਕੋ ਵੇਖ ਦ੍ਰਿਚ ਲੈਂਦਾ ਆਪੇ ਦੇਵੜਿਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦ ਨੇ ਸਿਰ ਨ ਲਾਇੰਦਾ ਨਦਰ ਪੱਠੀ ਜੇ ਕਰ ਸੁਲਤਾਨਾ ਕਾਉ ਕਰਾਇੰਦਾ ਧਰਮਗਰ।

ਪਹਿਲਾ ਸਭ ਸੁਤਕ ਪਰਮ ਹੈ, ਦੂਜ ਲਗੇ ਜਾਏ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਵਾਹਿਗੁਰੂ ਜੀ, ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸੰਭਾਏ, ਨਾਨਕ ਜਿਨ ਗੁਰਮੁਜਿਆ ਤਿਨਾ ਸੂਤਕ ਨਾਏ ਪੌੜੇ।

0: ਮੈਂ ਰਸਖਾਈ ਨਾਨਕ ਜਾਣੀਐ ਤਿਤ ਮੁਠੁਕਾ ਪਾਇ ਮਹਿਲਾ
1: ਪੰਡ ਜਮੀਐ ਪੰਡ ਦੇ ਮੀਆਂ ਪੰਡ ਮੰਗਣਾ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲ

0: ਮੈਂ ਲੈ ਦੂਜਾ ਇੱਕ ਨੂੰ ਚਾਕੂ ਜਿਤ ਭਉ ਸਮਝਾਏ ਨਾਨਕ ਸੇਵਕ ਕਾਂਡਿਐ ਇਸਤੀ ਖਸਮ ਸੁਮਾਇ ਪੌੜੀ
1: ਨਾਨਕ ਨਜਾ ਪਿਰਤਾ ਕੇ ਪਾਰ ਵਾਰ ਕਰੈ ਸਖਤਿ ਖਰਾਬ ਕਰਾਇ ਮਹ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ

ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ।

हर निरपौ नाम पति जया मेरी जिंदड़िए सब चख मारन दुष्ट कपते राम।

जिन पैरिया न सब कते राम।

ਜਿੰਨਾ ਨਹੀਂ ਕਿਸੈ ਦੀ ਕਿਸ ਛੱਡਾ ਰਾਮ ਗੁਰ ਸੇਵਿਐ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚਖ ਮਾਰਨ ਸਭ ਨਿੰਦਕ ਕੰਢਾ ਰਾਮ।

0: ਧਰਮਸਤਕ ਹਰ ਲਿਖ ਛਡਾ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕੋ

ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ।

ओ नित सुनै हर नाम जस, ओ पाप विसाहण जाय।

ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ਸਾਕਤ ਬਪੁਰਾ ਮਰ ਗਿਆ।

ਇੱਕ ਦੇਹ ਮੁਖ ਨਿਕ ਸੈ ਰਾਮ ਤਾ ਕੈ ਪਗ ਕੀ ਪਨਹੀ ਮੇਰੇ ਤਨ ਕੋ ਚਾਮ ਬੇਸੁਮਾਰ ਅਥਾ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ।

ਗੁਰੂ ਗਰੀਬ ਨਿਵਾਜ ਸਾਂਝੀ ਵਾਲਤਾ ਦੇ ਰਹਿਬਰ ਬਾਣੀ ਕੇ ਬੋਖਿਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਵਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਵਨ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਿਨ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਸ਼ੰਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 540 ਔਰ 41 ਦੇ ਉੱਪਰ ਸੁਭਾਇਮਾਨ ਹੈ। ਚਾਰ ਪਦਿਆਂ ਦਾ ਇਹ ਪਾਵਨ ਬਚਨ ਹੈ ਜੀ, ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ, ਜਿਸ ਵਿੱਚੋਂ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਹੁਣ ਕੱਲ੍ਹ ਦੇ ਦੀਵਾਨਾ ਅੰਦਰ ਸਰਵਣ ਕੀਤੀ ਹੈ, ਔਰ ਰਹਿੰਦੇ ਦੋ ਪਦਿਆਂ ਦਾ ਪਾਠ ਹੁਣ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਤੀਸਰੇ ਪਦੇ ਦੀ ਆਰੰਭਤਾ ਕਰਦਿਆਂ ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਕੀਤਾ। ਜਿਹਨੂੰ ਪਾਵਨ ਬਾਣੀ ਦੇ ਬੋਲਾਂ ਵਿੱਚ ਆਪਾਂ ਪੜ੍ਹਦੇ ਹਾਂ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਹੁਣ ਇਹ ਦੋਵੇਂ ਸ਼ਖਸੀਅਤਾਂ, ਜਿਵੇਂ ਗੁਰੂ ਸਾਹਿਬ ਨੇ ਇੱਥੇ ਦੋ ਪੰਗਤੀਆਂ ਬਖਸ਼ੀਆਂ ਜੀ ਵੱਖਰੀਆਂ ਵੱਖਰੀਆਂ, ਉੱਥੇ ਉਸੇ ਪੰਗਤੀ ਵਿੱਚ ਗੁਰੂ ਸਾਹਿਬ ਜੀ ਦੋਵਾਂ ਸ਼ਖਸਾਂ ਦਾ ਜ਼ਿਕਰ ਕਰ ਰਹੇ। ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਤਾਂ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀ ਹੈ। ਹੁਣ ਜੇ ਤਾਂ ਇਸ ਗੱਲ ਨੂੰ ਹੀ ਸਮਝੀਏ ਵੀ ਉਹ ਵੇਖਦਾ ਵੀ ਹੈ ਅਤੇ ਉਹ ਸੁਣਦਾ ਵੀ ਹੈ, ਸਮਾਜ ਅੰਦਰ ਇਹ ਢੰਡੋਰਾ ਕਦੇ ਵੀ ਪਿੱਟਣਾ ਨਹੀਂ ਪਏਗਾ ਵੀ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ। ਜੇ ਹਰ ਇਨਸਾਨ ਇਸ ਗੱਲ ਨੂੰ ਸਮਝੇ ਵੀ ਉਹ ਵੇਖਦਾ ਵੀ ਹੈ ਔਰ ਉਹ ਸੁਣਦਾ ਵੀ ਹੈ, ਫਿਰ ਤਾਂ ਸੁਭਾਵਿਕ ਜਿਹੀ ਗੱਲ ਹੈ ਨਾ ਵੀ ਜੇ ਉਹ ਵੇਖ ਰਿਹਾ ਤਾਂ ਹਰ ਇਨਸਾਨ ਚੰਗਾ ਕਰਨ ਦਾ ਯਤਨ ਕਰੇਗਾ, ਜੇ ਉਹ ਸੁਣ ਰਿਹਾ ਤਾਂ ਹਰ ਕੋਈ ਚੰਗਾ ਬੋਲਣ ਦਾ ਵੀ ਯਤਨ ਕਰੇਗਾ। ਪਰ ਜੇ ਸਮਝੀਏ ਤਾਂ, ਹੁਣ ਸਮਝਿਆ ਨਹੀਂ, ਜਾਣਿਆ ਨਹੀਂ, ਕੀਤਾ ਵੀ ਉਹ ਜੋ ਮਨ ਪਾਇਆ, ਬੋਲਿਆ ਵੀ ਉਹ ਜੋ ਮਨ ਪਾਇਆ, ਫਿਰ ਅਸੀਂ ਇਸ ਗੱਲ ਦਾ ਕਦੇ ਵੀ ਅੰਦਾਜ਼ਾ ਨਹੀਂ ਲਾਇਆ ਵੀ ਮੇਰਾ ਬੋਲਿਆ ਚੰਗਾ ਹੈ ਜਾਂ ਨਹੀਂ, ਮੇਰਾ ਕੀਤਾ ਕਰਮ ਚੰਗਾ ਹੈ ਜਾਂ ਨਹੀਂ। ਹੁਣ ਜਦੋਂ ਤੇ ਅਸੀਂ ਕੋਈ ਕਰਮ ਕਿਸੇ ਨੂੰ ਵਿਖਾ ਕੇ ਕਰਨਾ ਹੈ, ਫਿਰ ਸਾਡੇ ਕਰਮ ਕਰਨ ਦਾ ਸਲੀਕਾ ਵੇਖੋ, ਅਤੇ ਜਦੋਂ ਪਤਾ ਵੀ ਕੋਈ ਵੇਖ ਨਹੀਂ ਰਿਹਾ ਫਿਰ ਸਾਡੇ ਕਰਮ ਕਰਨ ਦਾ ਸਲੀਕਾ ਵੇਖੋ। ਕਰਮ ਉਹੀ ਹੈ, ਕਰਮ ਨਹੀਂ ਬਦਲਿਆ, ਕਰਮ ਉਹੀ ਹੈ ਪਰ ਸਲੀਕਾ ਬਦਲ ਜਾਂਦਾ, ਢੰਗ ਬਦਲ ਜਾਂਦਾ। ਜੇ ਕੋਈ ਵੇਖ ਰਿਹਾ ਫਿਰ ਢੰਗ ਕੁਝ ਹੋਰ ਹੈ, ਜੇ ਨਹੀਂ ਵੇਖ ਰਿਹਾ ਫਿਰ ਢੰਗ ਕੁਝ ਹੋਰ ਹੈ। ਇਹਨੂੰ ਹੋਰ ਸਿਖਾਲਾ ਕਰ ਲਈਏ, ਇਨਸਾਨ ਨੂੰ ਅਕਾਲ ਪੁਰਖ ਨੇ ਪੈਰ ਦਿੱਤੇ, ਪੈਰਾਂ ਦਾ ਕੰਮ ਹੈ ਚੱਲਣਾ। ਹੁਣ ਪੈਰ ਚੱਲਦੇ ਨੇ, ਇਹਨਾਂ ਨੇ ਤੁਰਨਾ ਹੀ ਹੈ, ਜਦੋਂ ਮਰਜ਼ੀ ਵੇਖ ਲਓ ਇਹਨਾਂ ਨੇ ਤੁਰਨਾ ਹੀ। ਪਰ ਜੇ ਤਾਂ ਇਹਨੂੰ ਤੁਰੇ ਆਉਂਦੇ ਨੂੰ ਕੋਈ ਵੇਖਦਾ ਫਿਰ ਸਲੀਕਾ ਹੋਰ ਹੈ, ਜੇ ਕੋਈ ਨਹੀਂ ਵੇਖਦਾ ਫਿਰ ਸਲੀਕਾ
ਹੋ ਰਿਹਾ। ਹੁਣ ਤੁਰਨ ਤੋਂ ਹੀ ਅੰਦਾਜ਼ਾ ਲਾ ਲਓ ਵੀ ਇਨਸਾਨ ਦੋ ਸਲੀਕਿਆਂ ਨਾਲ ਤੁਰਦਾ, ਵੀ ਜੇ ਤਾਂ ਲੋਕ ਵੇਖ ਰਹੇ ਨੇ ਵੇਖਣ, ਕੋਈ ਝਾਤ ਮਾਰ ਰਿਹਾ ਕੋਈ ਵੇਖ ਰਿਹਾ, ਫਿਰ ਇਹਦੇ ਤੁਰਨ ਦਾ ਸਲੀਕਾ ਬੜਾ ਪਿਆਰ ਵਾਲਾ ਹੋਏਗਾ ਔਰ ਬੜਾ ਸਮਝ ਕੇ ਤੁਰੇਗਾ। ਜੇ ਨਹੀਂ ਵੇਖ ਰਿਹਾ ਫਿਰ ਆਪਣੀ ਮੌਤ 'ਚ ਤੁਰਿਆ ਜਾਂਦਾ। ਇਸੇ ਤਰ੍ਹਾਂ ਕਰਮ ਨੇ ਜੀ, ਇਨਸਾਨ ਵੱਖ ਵੱਖ ਕਰਮ ਕਰਦਾ। ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਚੰਗੇ ਵੀ ਕਰਦਾ ਅਤੇ ਮੰਦੇ ਵੀ ਕਰਦਾ। ਹਰ ਇਨਸਾਨ ਕਰਦਾ, ਔਰ ਇਹ ਵੀ ਨਹੀਂ ਆਖ ਸਕਦੇ ਵੀ ਜਿਹੜਾ ਇਨਸਾਨ ਕਰਮ ਕਰਨ ਵਾਲਾ ਉਹਨੂੰ ਪਤਾ ਨਹੀਂ ਚੰਗਾ ਕੀ ਹੁੰਦਾ ਅਤੇ ਮਾੜਾ ਕੀ ਹੁੰਦਾ। ਜਿਹਦੇ ਕੋਲ ਕਰਮ ਕਰਨ ਦੀ ਸੋਝੀ ਹੈ ਉਹਦੇ ਕੋਲ ਇੰਨਾ ਗਿਆਨ ਤਾਂ ਹੈ ਨਾ ਵੀ ਚੰਗਾ ਕੀ ਹੈ ਅਤੇ ਮਾੜਾ ਕੀ ਹੈ, ਨਾ ਪਤਾ ਹੋਵੇ। ਕਰਮ ਕਰਨ ਲੱਗਿਆਂ ਮਨ ਦੱਸ ਦਿੰਦਾ ਚੰਗਾ ਕਿ ਮਾੜਾ ਹੈ, ਮਨ ਦੱਸ ਦਿੰਦਾ ਹੈ, ਸਾਡੇ ਸਰੀਰਕ ਹਾਵ ਭਾਵ ਦੱਸ ਦਿੰਦੇ ਨੇ ਇਹ ਕਰਮ ਮਾੜਾ ਕਿ ਚੰਗਾ। ਜਿਹੜਾ ਤੇ ਕਰਮ ਚੰਗਾ ਉਹ ਕਰਦਿਆਂ ਚਾਅ ਚੜ੍ਹ ਜਾਂਦਾ ਵੀ ਮੈਂ ਆਹ ਕਰਮ ਕਰ ਰਿਹਾ, ਮਨ ਬੜਾ ਪ੍ਰਸੰਨ ਹੁੰਦਾ, ਕੋਈ ਡਰ ਨਹੀਂ, ਕੋਈ ਭੈ ਨਹੀਂ, ਕੋਈ ਖੌਫ ਨਹੀਂ। ਜਿਹੜਾ ਕਰਮ ਮਾੜਾ ਉਹ ਕਰਦਿਆਂ ਮਨ ਵੀ ਡਰਦਾ, ਸਰੀਰ ਵੀ ਡਰਦਾ, ਤਨ ਵੀ, ਕਿਉਂਕਿ ਮਨ ਡਰ ਗਿਆ ਨਾ। ਹੁਣ ਮਨ ਨੇ ਸਰੀਰ ਨੂੰ ਦੱਸ ਦਿੱਤਾ ਵੀ ਜੋ ਕਰਨ ਲੱਗਾ ਠੀਕ ਨਹੀਂ ਹੈ, ਇਹਨੂੰ ਹੋਰ ਸੌਖਾ ਕਰ ਲਈਏ। ਅਸੀਂ ਕਿਸੇ ਜ਼ਰੂਰਤਮੰਦ ਦੀ ਤਲੀ 'ਤੇ ਇੱਕ ਰੁਪਈਆ ਹੀ ਰੱਖਤਾ, ਮਨ ਨੂੰ ਬੜਾ ਚਾਅ ਵੀ ਅੱਜ ਮੈਂ ਦਾਨ ਕੀਤਾ, ਉਹ ਰੁਪਈਏ ਨਾਲ ਉਹਦਾ ਕੁਝ ਸਰੇ ਨਾ ਸਰੇ ਪਰ ਮੈਨੂੰ ਚਾਅ ਵੀ ਮੈਂ ਅੱਜ ਇੱਕ ਰੁਪਈਆ ਦਾਨ ਕੀਤਾ। ਅਤੇ ਉਹੀ ਜੇ ਮੈਂ ਚੋਰੀ ਕਰਨ ਚਲੇ ਜਾਂ ਅਤੇ ਕਦਮ ਵੀ ਡਰਦੇ ਨੇ, ਮਨ ਵੀ ਡਰਦਾ, ਅੰਦਰੋਂ ਭੈ ਵੀ ਹੈ, ਭਾ ਚੋਰੀ ਵੀ ਇੱਕ ਰੁਪਈਆ ਹੀ ਕਰੀਏ, ਮਨ ਫਿਰ ਵੀ ਡਰਿਆ ਹੋਇਆ ਵੀ ਕਿਤੇ ਪਾਜ ਨਾ ਉੱਗੜ ਜਾਏ, ਕਿਤੇ ਪਤਾ ਨਾ ਲੱਗ ਜਾਏ ਵੀ ਚੋਰੀ ਮੈਂ ਕੀਤੀ ਹੈ, ਭਾਵੇਂ ਇੱਕ ਰੁਪਈਆ ਹੀ ਹੈ। ਜੇ ਉਹੀ ਦਾਨ ਕਰ ਰਿਹਾ ਮਨ ਪ੍ਰਸੰਨ ਹੈ, ਉਹੀ ਚੋਰੀ ਕਰ ਰਿਹਾ ਮਨ ਡਰਿਆ ਹੋਇਆ। ਹਰ ਕਰਮ ਉੱਤੇ ਸਾਡੇ ਅੰਦਰੋਂ ਸਾਨੂੰ ਆਵਾਜ਼ ਮਿਲ ਜਾਂਦੀ ਹੈ ਕਿਹੜਾ ਕੰਮ ਚੰਗਾ ਅਤੇ ਕਿਹੜਾ ਮਾੜਾ ਹੈ, ਪਰ ਇਨਸਾਨ ਫਿਰ ਵੀ ਕਰਦਾ, ਉਹਦੇ ਮਗਰ ਕਾਰਨ ਕੀ ਹੈ? ਕਾਰਨ ਇੱਕੋ ਹੀ, ਸੰਸਾਰ ਵੇਖ ਰਿਹਾ ਅਸੀਂ ਚੰਗੇ ਕਰਮ ਕਰ ਰਹੇ ਹਾਂ, ਸੰਸਾਰ ਨਹੀਂ ਵੇਖ ਰਿਹਾ, ਜਾਂ ਅਸੀਂ ਛੁਪਾ ਕੇ ਮਾੜੇ ਕਰਮਾਂ 'ਤੇ ਆ ਗਏ। ਜੇ ਇਹੀ ਗੱਲ ਸਮਝ ਲਈਏ, ਸੰਸਾਰ ਵੇਖੇ ਭਾਵੇਂ ਨਾ ਪਰ ਅਕਾਲ ਪੁਰਖ ਵੇਖ ਰਿਹਾ ਨਾ, ਰੱਬ ਵੇਖ ਰਿਹਾ। ਜੇ ਰੱਬ ਵੇਖ ਰਿਹਾ ਤਾਂ ਸੁਭਾਵਿਕ ਜਿਹੀ ਗੱਲ ਹੈ, ਫਿਰ ਮੇਰਾ ਮਨ ਆਖੇਗਾ ਨਾ ਵੀ ਭਾਈ ਚੰਗਾ ਕਰ, ਜਿਹਨੇ ਵੇਖਣਾ ਹੈ ਉਹ ਵੇਖ ਰਿਹਾ, ਸੰਸਾਰ ਵੇਖੇ ਭਾਵੇਂ ਨਾ। ਇਨਸਾਫ ਸੰਸਾਰ ਨੇ ਨਹੀਂ ਕਰਨਾ। ਔਰ ਇੱਕ ਇੱਥੇ ਇੱਕ ਬਚਨ ਕਰਦਾ ਚੱਲਾਂ ਜੀ, ਪਾਪ ਔਰ ਅਪਰਾਧ ਦੋਵੇਂ ਅਲੱਗ ਅਲੱਗ ਨੇ। ਅਪਰਾਧ ਕੀਤਾ ਸੰਸਾਰ ਇਨਸਾਫ ਅਤੇ ਨਾ ਇਨਸਾਫੀ ਕਰਦਾ, ਪਾਪ ਕੀਤਾ ਸੰਸਾਰ ਦਾ ਰੋਲ ਖਤਮ ਹੈ, ਉੱਥੇ ਸੰਸਾਰ ਨੇ ਕੁਛ ਨਹੀਂ ਕਰਨਾ। ਉੱਥੇ ਜਿਹੜਾ ਵੀ ਨਿਬੇੜਾ ਹੋਣਾ ਨਾ, ਉਹ ਨਿਬੇੜਾ ਅਕਾਲ ਪੁਰਖ ਨੇ ਕਰਨਾ, ਉੱਥੇ ਸੰਸਾਰ ਦਾ ਕੋਈ ਰੋਲ ਨਹੀਂ। ਇੱਕ ਬਚਨ ਆਪਾਂ ਬਾਣੀ ਦਾ ਸਾਂਝਾ ਕਰ ਲਈਏ, ਮਾਨਸਾ ਕਿਆ ਦੀ ਬਾਣੋ ਕੋਈ ਨਸ ਭੱਜ ਨਿਕਲੈ, ਹਰ ਕਹਿ ਦੀ ਬਾਣੋ ਕੋਈ ਕਿੱਥੇ ਜਾਇਆ। ਦੀਵਾਨ ਦਾ ਮਤਲਬ ਕਚਹਿਰੀ, ਅੱਜ ਦੀ ਭਾਸ਼ਾ 'ਚ ਗੱਲ ਕਰੀਏ ਤੇ ਕੋਰਟ। ਇੱਕ ਕੋਰਟ ਉਹ ਹੈ ਜਿਹਦੇ ਵਿੱਚ ਸੰਸਾਰਕ ਤੌਰ ਉੱਤੇ ਜੱਜ ਬੈਠਾ ਹੈ, ਉੱਥੇ ਸਬੂਤ ਝੂਠਾ ਵੀ ਚੱਲ ਜਾਂਦਾ ਸੱਚਾ ਵੀ ਚੱਲ ਜਾਂਦਾ।
ਜੇ ਸੱਚਾ ਸਬੂਤ ਨਹੀਂ ਅਗਲੇ ਝੂਠੇ ਹੀ ਪੇਸ਼ ਕਰਕੇ ਬਰੀ ਹੋ ਜਾਂਦੇ ਨੇ, ਜੇ ਨਹੀਂ ਫਿਰ ਅਗਲਾ ਆਪਣੇ ਜ਼ੋਰ 'ਤੇ ਕਹਿੰਦਾ ਵੀ ਨਾ ਤਾਂ ਮੈਂ ਸੱਚਾ ਪੇਸ਼ ਕਰਾਂ ਨਾ ਮੈਂ ਝੂਠਾ, ਮੈਂ ਤਾਂ ਕਚਹਿਰੀ ਜਾਂਦਾ ਹੀ ਕੋਈ ਨਹੀਂ, ਜ਼ੋਰ ਹੈ। ਅਤੇ ਜੇ ਹੁਣ ਸੰਸਾਰਕ ਅਦਾਲਤ ਦੀ ਕੋਰਟ ਦੀ ਗੱਲ ਕਰੀਏ, ਉੱਥੇ ਜਿਹਨੇ ਕਰਮ ਕੀਤਾ ਉਹ ਬਖਸ਼ਿਆ ਜਾਂਦਾ ਹੈ, ਜਿਹਨੇ ਨਹੀਂ ਕੀਤਾ ਉਹ ਮਾਰਿਆ ਜਾਂਦਾ, ਅਪਰਾਧ ਹੈ। ਜਿਹਨੇ ਕੀਤਾ ਸੀ ਅਗਲਾ ਕਹਿੰਦਾ ਆਪਾਂ ਨੂੰ ਪਰਵਾਹ ਕੋਈ ਨਹੀਂ, ਆਪਣੇ ਕੋਲ ਤਾਂ ਅਸਲ ਰਸੂਖ ਬੜਾ, ਆਪਾਂ ਨੂੰ ਬਚਾਉਣ ਵਾਲਿਆਂ ਬਚਾ ਲੈਣਾ, ਉਹ ਬਚ ਗਿਆ। ਅਤੇ ਜਿਹਨੇ ਕੀਤਾ ਕੁਛ ਨਹੀਂ ਉਹ ਮਾਰਿਆ ਗਿਆ, ਕਿਉਂ? ਉਹਦੇ ਕੋਲ ਅਸਲ ਰਸੂਖ ਹੈ ਨਹੀਂ ਸੀ, ਉਹ ਤਾਂ ਫੜਿਆ ਹੀ ਇਸ ਕਰਕੇ ਗਿਆ ਨਾ ਵੀ ਉਹ ਮਾੜਾ ਸੀ, ਜੇ ਉਹ ਤਗੜਾ ਹੁੰਦਾ ਫਿਰ ਉਹਨੂੰ ਫੜਦੇ ਹੀ ਕਿਉਂ, ਪਰ ਉਹ ਮਾਰਿਆ ਗਿਆ। ਫਿਰ ਕਚਹਿਰੀ ਲੱਗੀ ਅਕਾਲ ਪੁਰਖ ਦੀ, ਰੱਬ ਦੀ ਕਚਹਿਰੀ ਕਹਿ ਲਓ, ਰੱਬ ਦੀ ਕੋਰਟ ਕਹਿ ਲਓ, ਰੱਬ ਦੀ ਅਦਾਲਤ ਕਹਿ ਲਓ, ਸ਼ਬਦ ਕੋਈ ਵਰਤ ਲਓ। ਹੁਣ ਇਹਦੇ ਵਿੱਚ ਨਾ ਤਾਂ ਵਕੀਲ ਕੋਈ ਦੂਜਾ ਹੈ, ਰੱਬ ਹੀ ਵਕੀਲ ਹੈ। ਇਹਦੇ ਵਿੱਚ ਜੱਜ ਵੀ ਕੋਈ ਦੂਜਾ ਨਹੀਂ, ਜੱਜ ਵੀ ਰੱਬ ਹੀ ਹੈ, ਫੈਸਲਾ ਵੀ ਉਹਨੇ ਦੇਣਾ। ਖੜੋਤਾ ਕੌਣ ਹੈ? ਪਾਪੀ ਖੜੋਤਾ ਹੈ, ਪਾਪੀ ਖੜੋਤਾ ਹੈ। ਜਦੋਂ ਪਾਪੀ ਖੜੋਤਾ ਹੈ ਫਿਰ ਸਾਹਿਬ ਕਹਿੰਦੇ ਕਚਹਿਰੀ ਵਿੱਚ ਅਕਾਲ ਪੁਰਖ ਇਨਸਾਫ ਕਰਨ। ਹੁਣ ਇੱਥੇ ਨਾ ਤਾਂ ਝੂਠਾ ਸਬੂਤ ਚੱਲਣਾ, ਕਿਉਂਕਿ ਇਕੱਠੇ ਸਬੂਤ ਕਿੰਨੇ ਕਰਨੇ? ਵਕੀਲ ਹੀ ਆਪਣੇ ਸਾਥੀ ਨੂੰ ਬਚਾਉਣ ਵਾਸਤੇ ਕਹਿੰਦਾ ਵੀ ਮੈਂ ਸਬੂਤ ਜਿੱਥੋਂ ਮਰਜ਼ੀ ਲੈ ਕੇ ਆਵਾਂ, ਪ੍ਰਬੰਧ ਕਰੂੰ, ਪਰ ਤੈਨੂੰ ਕੁਝ ਹੋਣ ਨਹੀਂ ਦਿੰਦਾ। ਵਕੀਲ ਕੌਣ ਹੈ? ਜਿਹਨੇ ਸਭ ਕੁਝ ਅੱਖੀਂ ਵੇਖਿਆ ਅਤੇ ਸੁਣਿਆ। ਇਨਸਾਫ ਕਰਨ ਵਾਲਾ ਕੌਣ ਹੈ? ਜਿਹਨੇ ਸਭ ਕੁਝ ਅੱਖੀਂ ਵੇਖਿਆ ਅਤੇ ਸੁਣਿਆ। ਮਨੁੱਖਾ ਹੁਣ ਤੂੰ ਦੱਸ, ਭਗਤ ਰਵਿਦਾਸ ਜੀ ਦਾ ਇੱਕ ਬਚਨ ਪੜ੍ਹ ਲਈਏ। ਕਹੋ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕੋਈ ਦੂਜੀ ਤੀਜੀ ਗੱਲ ਹੀ ਨਹੀਂ, ਜੋ ਜੋ ਮੈਂ ਕੀਤਾ ਉਹ ਉਹ ਮੈਨੂੰ ਮੇਰੀਆਂ ਅੱਖਾਂ ਨਾਲ ਵਿਖਾਇਆ ਗਿਆ ਵੀ ਆਹ ਵੇਖ ਕਰਨ ਵਾਲਾ ਤੂੰ ਹੀ ਹੈ। ਔਰ ਜਿਹੜੇ ਕਰਮ ਕੀਤੇ ਜੀ, ਐਵੇਂ ਨਹੀਂ ਗੁਰੂ ਸਾਹਿਬ ਕਹਿ ਰਹੇ ਭਾਈ ਇੱਥੇ ਹੀ ਨਿਬੇੜਾ। ਬਾਪੂ ਜੀ ਬਾਣੀ 'ਚ ਵਾਰ ਵਾਰ ਸੁਚੇਤ ਕਰਦੇ ਨੇ, ਜੋ ਕਰ ਰਿਹਾ ਉਹ ਭਰਨਾ ਵੀ ਹੈ, ਜੋ ਬੀਜ ਰਿਹਾ ਉਹ ਵੱਢਣਾ ਵੀ ਹੈ, ਜੋ ਬੀਜ ਰਿਹਾ ਉਹ ਵੱਢ ਕੇ ਖਾਣਾ ਵੀ ਹੈ। ਇਹ ਤਾਂ ਐਨੀ ਵੀ ਵੱਢ ਕੇ ਦੋਗੇ ਮੈਂ ਤਾਂ ਵੇਚ ਕੇ ਆਜੂੰ, ਖਾਣਾ ਵੀ ਹੈ। ਕਰਮ ਰੂਪੀ ਧਰਤੀ ਵਿੱਚ ਜੋ ਬੀਜਾਂਗੇ ਉਹ ਇਕੱਲਾ ਵੱਢਣਾ ਨਹੀਂ ਪੈਂਦਾ, ਉਹ ਵੱਢਣ ਦੇ ਨਾਲ ਨਾਲ ਖਾਣਾ ਵੀ ਪੈਂਦਾ, ਮਤਲਬ ਜੋ ਕੀਤਾ ਉਹ ਭੋਗਣਾ ਪੈਂਦਾ। ਇਹ ਨਹੀਂ ਵੀ ਜਿਵੇਂ ਸੰਸਾਰਕ ਤੌਰ 'ਤੇ ਫਸਲ ਬੀਜੇ ਕੋਈ ਹੋਰ, ਵੱਢੇ ਕੋਈ ਹੋਰ, ਖਾਵੇ ਕੋਈ ਹੋਰ, ਨਹੀਂ। ਕਰਮ ਰੂਪੀ ਫਸਲ ਜਦੋਂ ਬੀਜਦੇ ਹਾਂ, ਬੀਜਣ ਵਾਲਾ ਵੀ ਆਪ ਹੈ, ਵੱਢਣ ਵਾਲਾ ਵੀ ਆਪ ਹੈ, ਅਤੇ ਖਾਣ ਵਾਲਾ ਵੀ ਆਪ ਹੀ ਹੈ। ਇਸ ਲਈ ਗੁਰੂ ਸਾਹਿਬ ਕਹਿ ਰਹੇ ਕਹਿੰਦੇ ਹਰ ਵੇਖੈ ਸੁਣੈ ਨਿਤ ਸਭ ਕਿਛ। ਇਹ ਨਹੀਂ ਵੀ ਕੋਈ ਸੁਣੇਗਾ ਅਤੇ ਕੋਈ ਗੱਲ ਉਹਨੇ ਕਹਿਣਾ ਵੀ ਛੱਡੋ ਸੁਣਨੀ ਕੋਈ ਨਹੀਂ, ਸਭ ਕਿਛ ਵੇਖ ਰਿਹਾ ਨਾ ਉਹ, ਨਿਤ ਸੁਣ ਵੀ ਰਿਹਾ ਵੇਖ ਵੀ ਰਿਹਾ। ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ ਸੋ ਡਰੈ, ਡਰਦਾ ਉਹ ਹੈ ਜਿਨ ਪਾਪ ਕਮਤੇ ਰਾਮ, ਜਿਹਨੇ ਪਾਪ ਕਮਾਏ ਨੇ, ਜਿਹਨੇ ਕਰਮ ਕੀਤੇ ਨੇ ਭੈੜੇ ਕਰਮ ਜਿਹਨੇ ਕੀਤੇ ਨੇ, ਡਰਦਾ ਉਹ ਹੀ ਹੈ। ਜਿਹਨੇ ਚੰਗੇ ਕੀਤੇ ਹੋਣ ਉਹਨੂੰ ਕਾਹਦਾ ਡਰ? ਡਰ ਤੇ ਝੂਠ ਨੂੰ ਹੀ ਹੈ ਨਾ ਜੀ, ਸੱਚ ਨੂੰ ਤੇ ਡਰ ਕੋਈ ਨਹੀਂ ਹੈ। ਡਰ ਕਿਹਨੂੰ ਹੈ? ਸਿਰਫ ਝੂਠ ਨੂੰ।
ਝੂਠ ਕਿੱਥੇ ਹੈ? ਜਿੱਥੇ ਕਰਮ ਮੰਦੇ ਨੇ। ਹੁਣ ਉਹ ਮੰਦੇ ਕਰਮਾਂ ਨੂੰ ਛਪਾਉਣ ਵਾਸਤੇ ਕੀ ਬੋਲਦਾ? ਝੂਠ। ਆਪਣੇ ਕੀਤੇ ਕਰਮਾਂ ਨੂੰ ਲੁਕਾਉਣ ਵਾਸਤੇ ਕੀ ਕਰਦਾ? ਝੂਠ ਬੋਲਦਾ। ਡਰ ਕਾਹਦਾ? ਸਿਰਫ ਮਾੜੇ ਕਰਮ ਕਿਤੇ ਸਾਹਮਣੇ ਨਾ ਆ ਜਾਣ। ਸਤਿਗੁਰੂ ਕਹਿੰਦੇ ਸੰਸਾਰ ਤੋਂ ਲੁਕੋ ਵੀ ਲਏਗਾ, ਕੋਈ ਬਹੁਤੀ ਵੱਡੀ ਗੱਲ ਨਹੀਂ। ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕੀਤਾ, ਦੇ ਕੇ ਵਾਰ ਅਣਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ। ਸੱਜਣਾ, ਜਿੱਦਣ ਰੱਬ ਨੇ ਇਨਸਾਫ ਮੰਗਣਾ, ਉੱਦਣ ਪਰਦਾ ਕੌਣ ਟੱਕੇਗਾ? ਇਨਸਾਫ ਤਾਂ ਉਹਨੇ ਹੀ ਮੰਗਣਾ ਹੈ ਨਾ ਜੀ। ਸੰਸਾਰ ਦੇ ਸਾਹਮਣੇ ਕਰਮ ਕਰੇਗਾ, ਸੰਸਾਰ ਤਾਂ ਸਵਾਲ ਪੁੱਛੇਗਾ। ਸੰਸਾਰ ਕੋਲੋਂ ਛਪਾ ਲਿਆ, ਸਵਾਲ ਕੋਈ ਨਹੀਂ। ਸੰਸਾਰ ਕੋਲੋਂ ਲੁਕੋ ਕੇ ਕਰ ਲਿਆ, ਪ੍ਰਗਟ ਕੁਝ ਨਹੀਂ। ਪਰ ਜਿਹੜੇ ਕਰਮ ਨੂੰ ਸੰਸਾਰ ਤੋਂ ਲੁਕੋ ਕੇ ਕੀਤਾ, ਉਹ ਵੇਖਣ ਵਾਲੇ ਨੇ ਤੇ ਵੇਖਿਆ। ਜਿਹੜਾ ਕੁਝ ਸੰਸਾਰ ਤੋਂ ਲੁਕੋ ਕੇ ਬੋਲਿਆ, ਸੁਣਨ ਵਾਲੇ ਨੇ ਸੁਣਿਆ ਵੀ ਹੈ। ਤੇ ਸਤਿਗੁਰੂ ਕਹਿੰਦੇ ਵੀ ਹੁਣ ਤੂੰ ਦੱਸ, ਤੇਰੇ ਮਨ ਅੰਦਰ ਡਰ ਹੈ ਜਾਂ ਤੇਰਾ ਮਨ ਬੇਖੌਫ ਹੈ? ਉਹ ਸਾਡੇ ਕਰਮ ਉੱਤੇ ਨਿਰਭਰ ਕਰਦਾ ਜੀ, ਮਨ ਨੇ ਡਰ ਕੇ ਰਹਿਣਾ ਕਿ ਮਨ ਨੇ ਬੇਖੌਫ ਰਹਿਣਾ। ਪਰ ਨਾਲ ਕਹਿਤਾ, ਹੇ ਮੇਰੀ ਇਹ ਜਿੰਦੇ, ਡਰਦਾ ਉਹ ਹੀ ਹੈ ਜਿਹੜਾ ਪਾਪ ਕੰਮ ਤੇਰਾ ਪਾਪ ਕਮਾਵੇ। ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ ਨਾਨਕ, ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੈ ਧਰਮ ਰਾਏ। ਇਨਸਾਫ ਹੈ। ਕਹਿੰਦੇ ਭਾਈ, ਜਿਵੇਂ ਮਾਧਾਣੀ ਪਾ ਕੇ ਰਿੜਕਿਆ ਜਾਂਦਾ ਨਾ, ਫਿਰ ਰੇੜਕਾ, ਤਿਉਂ ਮੱਥੈ। ਜਦੋਂ ਇਨਸਾਫ, ਮੱਥੈ ਦਾ ਮਤਲਬ ਹੁੰਦਾ ਰਿੜਕਣਾ, ਜਦੋਂ ਇਨਸਾਫ ਹੋਣਾ ਫਿਰ ਤੇ ਰੇੜਕਾ ਪਏਗਾ, ਫਿਰ ਰਿੜਕਿਆ ਵੀ ਜਾਣਾ, ਫਿਰ ਰਿੜਕਿਆ ਵੀ ਜਾਏਗਾ। ਤੇ ਮਾਲਕ ਕਹਿੰਦੇ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੈ ਧਰਮ ਰਾਏ। ਹੁਣ ਧਰਮ ਰਾਏ ਦਾ ਅਰਥ ਕੀ ਕਰੀਏ? ਇਨਸਾਫ ਜਿੱਦਣ ਹੋਣਾ, ਰਾਜੇ ਨੇ ਜਿੱਦਣ ਇਨਸਾਫ ਕਰਨਾ, ਉੱਦਣ ਕੀ ਹੋਏਗਾ? ਉੱਦਣ ਰਿੜਕਿਆ ਜਾਣਾ, ਪੁੱਛਿਆ ਜਾਣਾ, ਫਿਰ ਤੈਨੂੰ ਵੀ ਦੱਸ ਭਾਈ। ਹੁਣ ਕਰਮ ਕਮਾਉਂਦਿਆਂ ਹੋਇਆ ਨਾ, ਬਾਪੂ ਜੀ ਕਹਿੰਦੇ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਬੇਲੀ ਮਤਲਬ ਮਿੱਤਰ। ਕਹਿੰਦੇ ਤੂੰ ਵੇਖ ਲਾ ਵੀ ਤੂੰ ਪਾਪ ਕਮਾ ਰਿਹਾ, ਜੇ ਪਾਪ ਕਮਾ ਰਿਹਾ ਫਿਰ ਚੇਤਾ ਰੱਖ ਤੇਰਾ ਕੋਈ ਨਾ ਬੇਲੀ ਰਾਮ, ਫਿਰ ਤੇਰਾ ਕੋਈ ਮਿੱਤਰ ਨਹੀਂ, ਤੇਰਾ ਕੋਈ ਮਿੱਤਰ ਨਹੀਂ ਹੈ। ਫਿਰ ਹੁਣ ਤੂੰ ਵੇਖ ਵੀ ਤੂੰ ਪਾਪ ਕਮਾ ਰਿਹਾ ਕਿ ਨਹੀਂ, ਜੇ ਕਮਾ ਰਿਹਾ ਫਿਰ ਇੱਕ ਬਚਨ ਹੋਰ, ਚੋਰ ਕੀ ਹਮ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਲੱਖ ਮਿੱਤਰ ਹੋਵੇ ਜੀ, ਲੱਖ ਮਿੱਤਰ ਹੋਵੇ, ਪਤਾ ਲੱਗ ਜੇ ਵੀ ਇਹ ਚੋਰ ਹੈ, ਮਿੱਤਰ ਵੀ ਹਮ ਹੀ ਭਰਨ ਨਹੀਂ ਆਉਂਦਾ। ਹਾਂ, ਉਹ ਵੱਖਰੀ ਗੱਲ ਹੈ ਵੀ ਚੋਰ ਦੇ ਮਿੱਤਰ ਜੇ ਚੋਰ ਹੋਣਗੇ ਫਿਰ ਹਾਮੀ ਭਰਨ ਲਈ ਖੜੋ ਵੀ ਜਾਣ, ਕਿਉਂਕਿ ਵਿੱਚ ਹੀ ਸ਼ਾਮਲ ਨੇ। ਤੇ ਨਾਲ ਇਹ ਵੀ ਹੈ, ਜੇ ਚੋਰ ਦੇ ਮਿੱਤਰ ਚੋਰ ਨੇ ਨਾ, ਉਹ ਵੀ ਹਾਮੀ ਉੱਥੇ ਹੀ ਭਰਨਗੇ ਜਿੱਥੇ ਇਕੱਠੇ ਚੋਰੀ ਕਰਨਗੇ, ਤੇ ਜਿੱਥੇ ਚੋਰੀ ਅਲੱਗ ਅਲੱਗ ਕਰਨਗੇ ਨਾ, ਉੱਥੇ ਜਿਹੜਾ ਫੜਿਆ ਗਿਆ ਉਹ ਹੀ ਚੋਰ ਹੈ, ਦੂਜਾ ਤੇ ਸਾਧ ਹੀ ਹੈ, ਭਾਵੇਂ ਉਹ ਹੋਵੇ ਉਹਦੇ ਤੋਂ ਵੱਡਾ। ਚੋਰ ਉਹੀ ਹੈ ਜਿਹੜਾ ਫੜਿਆ ਜਾਏ। ਜਿਵੇਂ
ਇੱਕ ਨਾ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਹਰ ਇਨਸਾਨ ਬਹੁਤਾਤ ਦੁੱਧ ਧੋਤਾ ਉਨ੍ਹਾਂ ਚਿਰ ਜਿੰਨਾ ਚਿਰ ਕਰਮ ਦੁਨੀਆ ਦੇ ਸਾਹਮਣੇ ਨਹੀਂ ਆਉਂਦੇ। ਹਰ ਇਨਸਾਨ ਹੀ ਚੰਗਾ ਹੈ, ਜੇ ਕਰਮ ਸਾਹਮਣੇ ਆ ਜਾਣ ਫਿਰ ਉਹੀ ਮਾੜਾ ਬਣ ਜਾਂਦਾ ਹੈ। ਛਿਪੇ ਹੋਏ ਕਰਮਾਂ 'ਤੇ ਸਾਰੇ ਹੀ ਚੰਗੇ ਆ, ਕਰਮ ਪ੍ਰਗਟ ਹੋ ਜਾਣ ਸੱਚ ਸਾਹਮਣੇ। ਛਿਪੀਆਂ ਹੋਈਆਂ ਚੋਰੀਆਂ 'ਤੇ ਸਾਰੇ ਹੀ ਸਾਧ ਆ, ਚੋਰੀ ਸਾਹਮਣੇ ਆ ਜਾਏ ਤਾਂ ਚੋਰ ਆ, ਅਤੇ ਜਿਹੜਾ ਫੜਿਆ ਜਾਏ ਉਹ ਇਹੀ ਕਹਿੰਦਾ ਵੀ ਮੈਂ ਤਾਂ ਪਹਿਲੀ ਵਾਰੀ ਉਹੀ ਕੀਤੀ ਹੈ। ਆਖਦਾ ਉਹ ਵੀ ਨਹੀਂ ਵੀ ਮੈਂ ਬੜੇ ਚਿਰ ਤੋਂ ਕਰਦਾ ਆਉਣਾ। ਇਸੇ ਲਈ ਸ਼ਬਦ ਵਰਤਿਆ ਜੀ, ਜੇ ਨਾ ਫੜੇ ਜਾਈਏ ਤਾਂ ਸਾਧ, ਜੇ ਫੜੇ ਜਾਈਏ ਚੋਰ। ਜੇ ਕਰਮ ਸਾਹਮਣੇ ਆ ਜਾਣ ਫਿਰ ਪਾਪੀ, ਜੇ ਨਾ ਸਾਹਮਣੇ ਆਉਣ ਫਿਰ ਸਾਧੂ। ਫਿਰ ਸਾਧੂ ਫਿਰ ਭਲੇ। ਅਤੇ ਸਤਿਗੁਰੂ ਕਹਿ ਰਹੇ ਕਹਿੰਦੇ ਭਾਈ ਹਰ ਵੇਖੈ ਸੁਣੈ ਨਿੱਤ ਸਭ ਕੁਛ। ਕਿਤੇ ਨਾ ਕਿਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਇਨਸਾਨ ਜਾਣਦਾ, ਰੱਬ ਵੇਖਦਾ ਅਤੇ ਸੁਣਦਾ, ਜਾਣਦਾ ਇਹ, ਪਰ ਫਿਰ ਵੀ ਮਾੜੇ ਕਰਮ ਕਮਾ ਰਿਹਾ। ਉਹਦੇ ਮਗਰ ਕਾਰਨ ਕੀ ਹੈ ਵੀ ਵੇਖਣ ਵਾਲੇ ਨੇ ਕਿਹੜਾ ਆ ਕੇ ਕਿਸੇ ਨੂੰ ਦੱਸਣਾ ਵੀ ਇਹਨੇ ਪਾਪ ਕੀਤਾ, ਸੁਣਨ ਵਾਲੇ ਨੇ ਕਿਹੜਾ ਕਿਸੇ ਨੂੰ ਆ ਕੇ ਦੱਸਣਾ ਵੀ ਇਹਨੇ ਮਾੜਾ ਵੀ ਬੋਲਿਆ। ਜਿੱਥੇ ਪਤਾ ਹੋਵੇ ਨਾ, ਵੇਖਣ ਵਾਲੇ ਨੇ ਦੱਸ ਦੇਣਾ, ਸੁਣਨ ਵਾਲੇ ਨੇ ਦੱਸ ਦੇਣਾ, ਉੱਥੇ ਕਰਮ ਬੜਾ ਸੋਚ ਕੇ ਕਰਦਾ। ਇਹੀ ਕਾਰਨ ਹੈ ਹਰ ਥਾਂ ਉੱਤੇ ਕੈਮਰੇ ਲਾਉਣੇ ਪੈ ਗਏ, ਹਰ ਥਾਂ 'ਤੇ ਕੈਮਰੇ ਲਾਉਣੇ ਪੈ ਗਏ। ਕਿਉਂ? ਇਹਨੂੰ ਡਰ ਬਣਿਆ ਰਵੇ ਵੀ ਮੈਨੂੰ ਵੇਖਦਾ ਅਤੇ ਉਹਨੇ ਝੂਠ ਨਹੀਂ ਬੋਲਣਾ। ਹੁਣ ਕੈਮਰਾ ਝੂਠ ਥੋੜ੍ਹੀ ਬੋਲੇਗਾ, ਉਹਨੇ ਤਾਂ ਜੋ ਕੀਤਾ ਉਹਨੇ ਵਿਖਾ ਦੇਣਾ, ਤੂੰ ਜੋ ਕੀਤਾ ਉਹਨੇ ਵਿਖਾ ਦੇਣਾ। ਫਿਰ ਇਕੱਲਾ ਉਹ, ਹੁਣ ਟੈਕਨੋਲੋਜੀ ਹੈ ਜੀ, ਆਧੁਨਿਕ ਯੁੱਗ ਹੈ, ਉਹ ਇਕੱਲਾ ਵੇਖਦਾ ਨਹੀਂ ਹੁਣ ਉਹ ਸੁਣਦਾ ਵੀ ਹੈ। ਕੈਮਰਾ ਹੁਣ ਇਕੱਲਾ ਵੇਖਦਾ ਨਹੀਂ, ਹੁਣ ਉਹਦੇ 'ਚ ਆਡੀਓ ਰਿਕਾਰਡਿੰਗ ਨਾਲ ਹੋ ਰਹੀ ਹੈ, ਉਹ ਸੁਣਦਾ ਵੀ ਹੈ। ਹੁਣ ਜੋ ਉਹਨੇ ਸੁਣਿਆ ਉਹਨੇ ਉਹ ਵੀ ਅੱਗੇ ਸੁਣਾ ਦੇਣਾ ਵੀ ਆਹ ਕੁਛ ਬੋਲਦਾ ਹੈ, ਅਤੇ ਇਨਸਾਨ ਪਿਆ ਢੰਡੋਰਾ ਪਿੱਟੀ ਜਾਏ। ਅਤੇ ਜੇ ਹੁਣ ਆ ਇੱਕ ਨਿਕਾਹ ਜਿਹਾ ਨਾ ਯੰਤਰ ਲੱਗਾ ਇਨਸਾਨ ਦੇ ਮਨ 'ਚ ਡਰ ਪੈਦਾ ਹੋ ਗਿਆ। ਫਿਰ ਇੱਥੇ ਇੱਕ ਹੋਰ ਜ਼ਿਕਰ ਕਰਦਾ ਚੱਲਾਂ, ਡਰ ਵੀ ਉਹਨਾਂ ਨੂੰ ਹੀ ਹੈ ਜਿਹੜੇ ਮਨ ਦੇ ਅੰਦਰ ਖੌਫ ਰੱਖਦੇ ਨੇ ਵੀ ਕਿਤੇ ਭਾਈ ਮਾੜਾ ਹੋ ਨਾ ਜਾਏ। ਅਤੇ ਜਿਹਨਾਂ ਨੂੰ ਪਤਾ ਵੀ ਸਾਡਾ ਤਾਂ ਰੋਜ਼ ਵਾਹ ਪੈਂਦਾ, ਉਹਨਾਂ ਨੂੰ ਕੈਮਰਿਆਂ ਨਾਲ ਕੀ ਚਿੰਤਾ, ਉਹ ਵੀ ਲਾਹ ਕੇ ਲੈ ਜਾਂਦੇ ਵੀ ਤੁਸੀਂ ਸਾਡੀਆਂ ਰਿਕਾਰਡਿੰਗਾਂ ਕੀ ਕਰੋਗੇ, ਅਸੀਂ ਤਾਂ ਰਿਕਾਰਡਿੰਗ ਕਰਨ ਵਾਲਾ ਹੀ ਲੈ ਜਾਣਾ ਲਾਹ ਕੇ। ਉਹਨਾਂ ਨੂੰ ਫਿਰ ਕੋਈ ਡਰ ਨਹੀਂ। ਜਿਵੇਂ ਸਿਆਣੇ ਨਾ ਇੱਕ ਅਖਾਣ ਵਰਤਦੇ, ਕਹਿੰਦੇ ਤਾਲਾ ਹਮੇਸ਼ਾ ਨਾ ਸਾਧੂ ਵਾਸਤੇ ਹੁੰਦਾ, ਚੋਰਾਂ ਵਾਸਤੇ ਕਾਹਦਾ ਤਾਲਾ। ਉਹ ਭਾਵੇਂ ਜਿੱਡਾ ਮਰਜ਼ੀ ਵੱਡਾ ਤਾਲਾ ਲਾ ਕੇ ਲਿਆ ਕੇ ਲਾ ਲਓ, ਚੋਰ ਨੂੰ ਕੀ ਮਤਲਬ ਹੈ, ਉਹਨੇ ਤਾਂ ਚੋਰੀ ਕਰਨੀ ਆ। ਨਿੱਕਾ ਲਾਏਗਾ ਉਹਨੇ ਉਹ ਵੀ ਵੱਢ ਲੈਣਾ, ਵੱਡਾ ਲਾਏਗਾ ਉਹਨੇ ਉਹ ਵੀ ਵੱਢ ਲੈਣਾ। ਤਾਲਾ ਤੇ ਭਲੇ ਪੁਰਸ਼ ਵਾਸਦਾ ਕਹਿੰਦਾ ਨਹੀਂ ਬਈ ਤਾਲਾ ਲੱਗਾ। ਜਿਵੇਂ ਹੋਰ ਸੌਖਾ ਕਰ ਲਈਏ, ਜਿੰਨੇ ਸਾਈਕਲ ਚੱਕਣਾ, ਜਿੰਨੇ ਮੋਟਰਸਾਈਕਲ ਚੋਰੀ ਕਰਨਾ, ਉਹ ਇਹ ਥੋੜ੍ਹੀ ਵੇਖਦਾ ਤਾਲਾ ਲੱਗਾ। ਉਹ ਕਹਿੰਦਾ ਤਾਲਾ ਲੱਗਾ ਫਿਰ ਕੀ ਹੋ ਗਿਆ, ਆਪਾਂ ਤਾਂ ਲੈ ਹੀ ਜਾਣਾ। ਅਤੇ ਜਿੰਨੇ ਨਹੀਂ, ਉਹਨੂੰ ਪਤਾ ਵੀ ਭਾਈ ਨਹੀਂ ਲੋਕ ਲੱਗਾ ਹੋਇਆ, ਤਾਲਾ ਲੱਗਾ ਹੋਇਆ। ਅਤੇ ਜਿਹਨੇ ਚੁੱਕਣਾ ਉਹ ਅਗਲਾ ਕਹਿੰਦਾ ਵੀ ਚੱਕ ਹੀ ਲੈ ਕੇ ਜਾਣਾ, ਸਾਈਕਲ ਹੀ ਹੈ, ਤਾਲਾ ਲੱਗਾ ਫਿਰ ਕੀ ਹੋਇਆ, ਮੋਢੇ 'ਤੇ ਰੱਖੋ ਚਲੋ ਚੱਲੀਏ। ਉਹਨੂੰ ਕੀ ਤਾਲਾ ਲੱਗਾ ਹੋਵੇ ਭਾਵੇਂ ਨਾ। ਅਤੇ ਹੁਣ ਆਪਾਂ ਸਾਹਮਣੇ ਸੰਸਾਰ 'ਚ ਵੇਖਦੇ ਹੀ ਹਾਂ ਕਿ ਜਿਹੜਾ ਵਹੀਕਲ ਚੋਰੀ ਹੁੰਦਾ
ਉਹ ਚੋਰ ਵੇਖਦਾ ਵੀ ਤਾਲਾ ਖੁੱਲ੍ਹਾ ਕੇ ਨਹੀਂ, ਜੇ ਲੱਗਾ ਹੋਇਆ ਅਗਲਾ ਤਾਂ ਵੀ ਚਾਬੀ ਬਣਾਈ ਫਿਰਦਾ ਲਾ ਕੇ ਲੈ ਜਾਂਦਾ। ਜੇ ਬਹੁਤੀ ਗੱਲ ਹੈ ਅਗਲਾ ਕਹਿੰਦਾ ਵੀ ਇੱਥੇ ਹੀ ਆਪਾਂ ਤੋੜ ਲੈਣਾ, ਇੱਥੋਂ ਹੀ ਤੋੜ ਕੇ ਲੈ ਜਾਣਾ, ਆਪਾਂ ਨੂੰ ਕਿਹਨੇ ਪੁੱਛਣਾ, ਨਾ ਆਪਾਂ ਫੜੇ ਜਾਣਾ। ਹੁਣ ਤੁਸੀਂ ਵੇਖ ਲਓ ਕੈਮਰੇ ਨੇ ਦੱਸਿਆ ਵੀ ਆਹ ਲੈ ਕੇ ਚੱਲਿਆ, ਫੜਿਆ ਗਿਆ ਕੋਈ? ਜੇ ਫੜਿਆ ਵੀ ਜਾਂਦਾ ਅਗਲੇ ਦਿਨ ਉਹੀ ਛੱਡ ਦਿੰਦੇ ਜਿਹੜੇ ਫੜਨ ਵਾਲੇ ਨੇ, ਵੀ ਕੋਈ ਗੱਲ ਨਹੀਂ, ਜਾਓ ਭਾਈ ਸਾਡਾ ਹਿੱਸਾ ਸਾਨੂੰ ਦੇ ਜਾਓ, ਤੁਸੀਂ ਜਾਓ। ਇੱਦਾਂ ਹੀ ਚੱਲਦਾ। ਸਤਿਗੁਰੂ ਕਹਿੰਦੇ ਵੀ ਇਹ ਤਾਂ ਸੰਸਾਰਕ ਤੌਰ 'ਤੇ ਸਾਰੇ ਹਰ ਤਰ੍ਹਾਂ ਦੇ ਕਰਮ ਦਾ ਕੋਈ ਨਾ ਕੋਈ ਤਰੀਕਾ ਢੰਗ ਲੱਭ ਲਿਆ, ਪਰ ਜੇ ਮਨ ਆਪਣੇ ਅੰਦਰ ਖੌਫ ਰੱਖ ਲਏ ਹਰ ਵੇਖੈ ਸੁਣੈ ਸਭ ਕਿਛ ਮੇਰੀ ਜਿੰਦੜੀਏ, ਉਹ ਸਭ ਕੁਝ ਵੇਖਦਾ ਵੀ ਹੈ ਸਭ ਕੁਝ ਸੁਣਦਾ ਵੀ ਹੈ, ਹੇ ਮੇਰੀਏ ਜਿੰਦੇ ਸੋ ਡਰੈ ਜਿਨ ਪਾਪ ਕੰਮ ਤੇਰਾ। ਫਿਰ ਉਹ ਡਰ ਰੱਖਦਾ ਮਨ 'ਚ, ਉਹਨੂੰ ਪਤਾ ਮੈਂ ਮਾਰਿਆ ਜਾਣਾ ਕਿਉਂਕਿ ਅਕਾਲ ਪੁਰਖ ਮੈਨੂੰ ਵੇਖ ਰਿਹਾ ਹੈ। ਫਿਰ ਮਨ ਸੁਚੇਤ ਰਹੇਗਾ ਤੇ ਮਾੜਾ ਨਹੀਂ ਕਰਾਂ। ਬਸ ਇਸ ਗੱਲ ਨੂੰ ਸਮਝਣਾ ਹੈ ਜੀ। ਬਾਣੀ ਨਾ ਇੱਕ ਇੱਕ ਬੋਲ ਜੇ ਕਿਤੇ ਵਿਸਥਾਰ ਨਾਲ ਸਮਝੀਏ ਨਾ, ਫਿਰ ਇੱਕ ਪੰਗਤੀ ਵੀ ਕਿਤੇ ਜਿਉਣੀ ਆ ਜਾਏ ਨਾ, ਇੱਕ ਪੰਗਤੀ ਵੀ, ਤਾਂ ਸਾਧੂ ਬਣ ਕੇ ਜਿਉਵਾਂਗੇ, ਸਾਰਾ ਜੀਵਨ ਸਾਧੂਆਂ ਵਾਲਾ ਹੋਏ। ਹੁਣ ਜੇ ਆਪਾਂ ਨੂੰ ਇਹੀ ਪਤਾ, ਆਪਾਂ ਪੱਕਾ ਕਰਕੇ ਮਨ ਪਤਾ ਹੈ, ਪਰ ਮਨ ਭਰੋਸਾ ਰੱਖ ਲਏ ਵੀ ਉਹ ਵੇਖਦਾ ਵੀ ਹੈ ਸੁਣਦਾ, ਹਰ ਕਰਮ ਚੰਗਾ ਹੋਏਗਾ ਨਾ ਵੀ ਉਹ ਵੇਖ ਰਿਹਾ। ਮੈਂ ਸੰਸਾਰ ਨੂੰ ਨਹੀਂ ਮਾਇਨੇ ਰੱਖਦਾ ਜੀ, ਪਰ ਅਕਾਲ ਪੁਰਖ ਤੇ ਵੇਖ ਰਿਹਾ ਨਾ। ਜੇ ਉਹਦਾ ਹੱਥ ਸਿਰ ਤੇ ਹੈ ਪਰਵਾਹ ਨਹੀਂ ਸੰਸਾਰ ਦੀ, ਤੇ ਜੇ ਮੈਂ ਉਹਦੇ ਸਾਹਮਣੇ ਹੀ ਚੰਗਾ ਨਾ ਬਣ ਸਕਿਆ, ਉਹਦੀਆਂ ਨਜ਼ਰਾਂ 'ਚ ਹੀ ਚੰਗਾ ਨਾ ਬਣ ਸਕਿਆ, ਫਿਰ ਉਹ ਕਿੱਥੋਂ ਬਖਸ਼ਿਸ਼ ਕਰੇਗਾ ਜੀ? ਤੇ ਜੇ ਉਹਦੀ ਬਖਸ਼ਿਸ਼ ਨਹੀਂ, ਫਿਰ ਸੰਸਾਰ ਕੋਲੋਂ ਵੀ ਡਰਨਾ ਪਏਗਾ ਤੇ ਨਿਰੰਕਾਰ ਕੋਲੋਂ ਵੀ। ਪਰ ਜੇ ਨਿਰੰਕਾਰ ਦੀ ਬਖਸ਼ਿਸ਼ ਹੈ ਫਿਰ ਸੰਸਾਰ ਦਾ ਡਰ ਕੋਈ ਨਹੀਂ, ਫਿਰ ਕਾਹਦੇ ਪਰਵਾਹ। ਪਤਾ ਵੀ ਜਿੰਨੇ ਸੰਭਾਲਣਾ, ਜਿੰਨੇ ਪ੍ਰਤਪਾਲਣਾ, ਜਿੰਨੇ ਰੱਖਣਾ, ਉਹਨੇ ਕੋਈ ਨਾ ਕੋਈ ਜ਼ਰੀਆ, ਕੋਈ ਨਾ ਕੋਈ ਢੰਗ, ਕੋਈ ਨਾ ਕੋਈ ਸਾਧਨ ਬਣਾ ਦੇਣਾ ਮੈਂ ਉਹਦੀਆਂ ਨਜ਼ਰਾਂ 'ਚ ਚੰਗਾ, ਸੰਸਾਰ ਚੰਗਾ ਕਵੇ ਭਾਵੇਂ ਨਾ, ਪਰ ਮੈਂ ਅਕਾਲ ਪੁਰਖ ਦੀਆਂ ਨਜ਼ਰਾਂ 'ਚ ਚੰਗਾ ਹਾਂ। ਸੰਸਾਰ ਭਾਵੇਂ ਝੂਠ ਆਖੇ, ਸੰਸਾਰ ਭਾਵੇਂ ਸੱਚ ਆਖੇ, ਮੈਂ ਉਸ ਸੱਚੇ ਦੀਆਂ ਨਜ਼ਰਾਂ 'ਚ ਸੱਚਾ ਹਾਂ ਜਿਹਦੇ ਦਰ 'ਤੇ ਪ੍ਰਵਾਨ ਹੋਣਾ, ਅਤੇ ਜੇ ਉਹਦੀਆਂ ਨਜ਼ਰਾਂ 'ਚ ਸੱਚੇ ਹਾਂ ਨਾ, ਫਿਰ ਸੰਸਾਰ 'ਤੇ ਬਾਪੂ ਨਾਨਕ ਜੀ ਨੂੰ ਵੀ ਕਹਿ ਰਿਹਾ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਅਤੇ ਇੱਧਰੋਂ ਗੁਰੂ ਨਾਨਕ ਸਾਹਿਬ ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ। ਸੰਸਾਰ ਜੋ ਮਰਜ਼ੀ ਕਵੇ, ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਕੀ ਜਾਣਦੀ ਹੈ, ਇੱਥੇ ਤੇ ਉਸ ਅਕਾਲ ਪੁਰਖ ਪ੍ਰਤੀ ਪ੍ਰੇਮ ਹੈ, ਪਿਆਰ ਹੈ। ਬਾਬਾ ਕਬੀਰ ਸਾਹਿਬ, ਲੋਕ ਕਹੇ, ਹੁਣ ਸੰਸਾਰ ਕਹਿ ਰਿਹਾ, ਕਬੀਰ ਬਉਰਾਨਾ, ਕਹਿੰਦੇ ਪਾਗਲ ਹੋ ਗਿਆ। ਬਉਰਾਨਾ ਦਾ ਅਰਥ ਕਰੋ ਬੌਰਾ ਹੋ ਗਿਆ, ਪਾਗਲ ਹੋ ਗਿਆ। ਕੌਣ ਕਹਿ ਰਿਹਾ? ਲੋਕ ਕਹੇ ਕਬੀਰ ਬਉਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਅਸਲ 'ਚ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨਗੀ ਹੈ। ਸੰਸਾਰ ਅੱਜ ਤੁਹਾਡੇ ਪੱਖ 'ਚ ਹੈ, ਕੱਲ੍ਹ ਨੂੰ ਤੁਹਾਡੇ ਵਿਰੋਧ 'ਚ ਹੋਏਗਾ। ਅੱਜ ਤੁਹਾਡੇ ਵਿਰੋਧ 'ਚ ਹੈ, ਦਿਨ ਬਦਲਣ ਦਿਓ, ਤੁਹਾਡੇ ਪੱਖ 'ਚ ਹੋਏਗਾ। ਸੰਸਾਰ ਦਾ ਤਾਂ ਕੋਈ ਬਹੁਤਾ ਰੋਲ ਨਹੀਂ ਨਾ। ਅੱਜ ਮੰਨ ਲਓ ਸੂਰਜ ਚੜ੍ਹਦਾ, ਸੰਸਾਰ ਸਲਾਮਾਂ ਕਰਦਾ, ਸਵੇਰੇ ਚੜ੍ਹਿਆ, ਉੱਠ ਉੱਠ ਕਈਆਂ ਨੇ ਪਾਣੀ ਪਾਉਣਾ ਵੀ ਤੈਨੂੰ ਸਲਾਮ ਕਰਦੇ ਹਾਂ ਭਾਈ ਤੂੰ ਚੜ੍ਹਾਇਆ। ਡੁੱਬਣਾ, ਡੁੱਬਦੇ ਨੂੰ ਵੇਖਿਆ ਕਦੇ ਸਲਾਮਾਂ ਕਰਦੇ ਹਾਂ? ਦਿਨ ਸਾਰਾ 24 ਘੰਟੇ ਨਹੀਂ ਜੀ। ਮੰਨ ਲਓ ਸਵੇਰੇ 5, 5:30, 6 ਵਜੇ ਸੂਰਜ ਉਦੈ ਹੋਇਆ, ਸਨਰਾਈਜ਼ ਚੜ੍ਹਿਆ ਸੂਰਜ,
ਤੇ ਸ਼ਾਮਾਂ ਨੂੰ 7:30 ਨੇ ਅੱਜ ਦੇ ਮੌਸਮ ਮੁਤਾਬਕ 7:30 ਨੇ 6 ਪਜਾਣਾ, ਕੋਈ ਪੁੱਛਦਾ? 10-12 ਘੰਟਿਆਂ ਬਾਅਦ ਨਹੀਂ ਕੋਈ ਪੁੱਛਦਾ। ਤੇ ਇੱਥੇ ਤੇ ਫਿਰ ਇਨਸਾਨ ਦੀ ਜ਼ਿੰਦਗੀ ਹੈ, ਸਾਲਾਂ ਵੱਧੀ ਸਮਾਂ ਲੱਗ ਜਾਂਦਾ ਹੈ। ਜੇ 4 ਸਾਲ ਸੱਤਾ ਦਾ ਸੂਰਜ ਚੜ੍ਹਿਆ ਨਾ ਤੇ ਸਲਾਮਾਂ ਨੇ, ਬਸ ਇੱਕ ਵਾਰੀ ਸ਼ਿਵ ਲੈਣ ਦਿਓ। ਜਿਹੜਾ ਸੱਤਾ ਦਾ ਸੂਰਜ ਚੜ੍ਹਿਆ ਸਲਾਮਾਂ ਓਨਾ ਚਿਰ ਹੀ ਨੇ ਜਿੰਨਾ ਚਿਰ ਜ਼ੋਰ ਦਾ ਸੂਰਜ ਚੜ੍ਹਿਆ। ਪਤਾ ਵੀ ਹੁਣ ਭਾਈ ਚੜ੍ਹਦਾ ਸੂਰਜ ਹੈ, ਉਹੀ ਸੂਰਜ ਜਿੱਦਣ ਛਿਪਣਾ, ਸੱਤਾ ਚਲੇ ਗਈ, ਜਿਹੜੇ ਸਲਾਮ ਕਰਨ ਵਾਲੇ ਸੀ ਉਹ ਵੀ ਮੂੰਹ ਫੇਰ ਕੇ ਲੰਘਦੇ ਨੇ ਵੀ ਤੈਨੂੰ ਕੌਣ ਜਾਣਦਾ ਹੈ। ਨਜ਼ਰਾਂ 'ਚ ਪ੍ਰਵਾਨ ਹੋਣਾ ਅਤੇ ਅਕਾਲ ਦੀਆਂ 'ਚ ਹੋਣਾ, ਸੰਸਾਰ ਦੀਆਂ 'ਚ ਨਹੀਂ। ਇਸੇ ਕਰਕੇ ਬਾਪੂ ਜੀ ਬਾਣੀ 'ਚ ਕਹਿੰਦੇ ਹੋ, ਜੇ ਦੀਨ ਕਮਾਉਣਾ ਤਾਂ ਸੰਸਾਰ ਲਈ ਨਾ ਕਮਾ, ਦੀਨ ਕਮਾਉਣਾ ਤਾਂ ਨਿਰੰਕਾਰ ਲਈ ਕਮਾ। ਸੰਸਾਰ ਲਈ ਵੀ ਦੀਨ ਕਮਾ ਕੇ ਕੋਈ ਬਚਿਆ? ਜੇ ਕਮਾਉਣਾ ਤਾਂ ਆਪਣੇ ਲਈ ਕਮਾ, ਦੀਨ ਆਪਣੇ ਲਈ ਕਮਾ। ਇਸ ਕਰਕੇ ਕਮਾ ਵੀ ਮੈਂ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ, ਇਸ ਕਰਕੇ ਨਾ ਕਮਾ ਵੀ ਦੁਨੀਆ ਚੰਗਾ ਕਵੇ। ਤੇ ਇੱਕ ਗੱਲ ਚੇਤਾ ਰੱਖੋ ਜੀ, ਦੁਨੀਆ ਲਈ ਲੱਖ ਚੰਗਾ ਕਰ ਲਓ, ਲੱਖ ਕਿਤੇ ਇੱਕ ਕਰਮ ਮਾੜਾ ਹੋ ਗਿਆ ਤੇ ਸੰਸਾਰ ਸਾਰਾ ਹੀ ਮੰਦਾ ਆਖੇਗਾ, ਚੰਗਾ ਕਿਸੇ ਨਹੀਂ ਵੇਖਣਾ, ਸਿਰਫ ਉਹ ਵੇਖਿਆ ਜਾਏਗਾ ਜੋ ਮੰਦਾ ਹੋਇਆ। ਨਿਰੰਕਾਰ ਤੇ ਪਰਦੇ ਪਾ ਕੇ ਕੱਜ ਲੈਂਦਾ ਵੀ ਕੋਈ ਨਾ, ਤੂੰ ਮੇਰਾ ਪੁੱਤ ਹੈ, ਮੇਰੀ ਧੀ ਹੈ, ਤੂੰ ਚੰਗੇ ਕਮਾਏ ਨੇ, ਮੈਂ ਤੇਰੇ ਚੰਗੇ ਵੀ ਰੱਖੇ, ਤੇ ਜੇ ਤੇਰੇ ਕੋਲੋਂ ਭੁੱਲ ਨਾਲ ਮੰਦਾ ਵੀ ਹੋਇਆ ਮੈਂ ਤੇਰਾ ਉਹ ਵੀ ਛੁਪਾ ਲੈਂਦਾ। ਪਰਦਾ ਪਾ ਕੇ ਰੱਖਿਆ ਨਾ ਜੀ ਉਹਨੇ, ਸਾਡੇ ਸਾਰੇ ਕਰਮਾਂ 'ਤੇ ਪਰਦਾ ਪਾਇਆ। ਅਤੇ ਸੰਸਾਰ ਹੁਣ ਹੋਰ ਕਿਸੇ ਦੀ ਆਪਾਂ ਨੂੰ 10 ਵਾਰੀ ਮਦਦ ਕਰੀਏ, 11ਵੀਂ ਵਾਰ ਉਹਨੂੰ ਕਹਿ ਦਿਓ ਵੀ ਸੱਜਣਾ ਹੁਣ ਨਹੀਂ, ਮੇਰਾ ਹੱਥ ਨਹੀਂ ਪੈਂਦਾ ਜਾਂ ਮੈਂ ਕਰ ਨਹੀਂ ਸਕਦਾ। ਉਹ 10 ਵਾਰੀ ਕੀਤੀ ਮਦਦ ਤੇ ਪਾਣੀ ਫੇਰ ਜਾਏਗੀ, 11ਵੀਂ ਵਾਰ ਕੀਤੀ ਹੋਈ ਨਾ। ਉਹਨੇ ਕਿਹਾ ਵੀ ਤੂੰ ਫਿਰ, ਉਹਨੇ ਇਹ ਨਹੀਂ ਚੇਤਾ ਰੱਖਣਾ ਵੀ ਇਹ ਮੇਰਾ ਮਦਦਗਾਰ ਪਹਿਲਾਂ ਰਿਹਾ, ਅੱਜ ਇਹਦੀ ਵਾਕਈ ਪਹੁੰਚ ਨਹੀਂ ਆਉਣੀ ਜਾਂ ਇਹਦੀ ਵਾਕਈ ਸਮਰੱਥਾ ਨਹੀਂ ਹੋਣੀ, ਸਮਝਿਆ ਨਹੀਂ। ਬਸ ਉਹਨੇ ਨਾ ਕੀਤੀ ਚੇਤੇ ਰੱਖ ਲਈ, 10ਾਂ 'ਤੇ ਵੀ ਕਾਟਾ ਫੇਰਤਾ। ਪਰ ਅਕਾਲ ਪੁਰਖ ਇੱਦਾਂ ਨਹੀਂ ਜੇ ਕਰਦਾ। ਇਸ ਲਈ ਜਦੋਂ ਕਰਮ ਕਮਾਉਣਾ, ਇਹ ਨਾ ਵੇਖੋ ਸੰਸਾਰ ਵੇਖਦਾ ਕਿ ਨਹੀਂ, ਇਹ ਜਾਣੋ ਨਿਰੰਕਾਰ ਵੇਖਦਾ ਅਤੇ ਨਿਰੰਕਾਰ ਸੁਣਦਾ ਵੀ ਹੈ, ਦੋਵੇਂ ਗੱਲਾਂ। ਸੰਸਾਰ ਵੇਖੇ ਭਾਵੇਂ ਨਾ, ਵੇਖਦਾ ਭਾਵੇਂ ਨਹੀਂ ਵੇਖਦਾ। ਇਹ ਨਹੀਂ ਵੀ ਜੇ ਵੇਖ ਰਿਹਾ ਤਾਂ ਮੈਂ ਚੰਗਾ ਕਰ ਵਿਖਾਵਾਂ, ਜੇ ਨਹੀਂ ਵੇਖ ਰਿਹਾ ਤਾਂ ਮੈਂ ਸਾਰਿਆਂ 'ਤੇ ਪਾਣੀ ਵੇਖਦੇ ਹਾਂ ਵੀ ਕੋਈ ਚੰਗਾ ਨਹੀਂ ਅਤੇ ਨਾ ਸਹੀ, ਮਾੜਾ ਹੀ ਸਹੀ। ਨਿਰੰਕਾਰ ਤਾਂ ਉਦੋਂ ਵੀ ਵੇਖ ਰਿਹਾ ਨਾ, ਸੰਸਾਰ ਨੇ ਨਹੀਂ ਜੇ ਇਨਸਾਫ ਕਰਨਾ, ਹਾਮੀ ਕਿਸੇ ਨਹੀਂ ਭਰਨੀ, ਰੱਖਣਾ ਉਹ ਨਹੀਂ ਹੈ, ਸੰਭਾਲਣਾ ਉਹ ਨਹੀਂ ਹੈ। ਇਸ ਕਰਕੇ ਬਾਪੂ ਜੀ ਕਹਿ ਰਹੇ, ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮੇਸ਼ਵਰ ਹੋਂ ਭਲੇ, ਉਹ ਪਰਮੇਸ਼ਵਰ ਜਿਹੜਾ ਸਾਹਿਬ ਜੀ ਕਹਿੰਦੇ ਉਹ ਵੇਖਦਾ ਵੀ ਹੈ ਸੁਣਦਾ ਵੀ ਹੈ, ਹੇ ਮੇਰੀ ਇਹ ਜਿੰਦੇ ਸੋ ਡਰੈ, ਡਰਦਾ ਉਹੀ ਹੈ ਜਿਨ ਪਾਪ ਕੰਮ ਤੇ ਰਾਮ। ਡਰ ਉਹਨੀ ਹੁੰਦਾ ਕਿਤੇ ਮੇਰਾ ਪਾਜ ਨਾ ਖੁੱਲ ਜਾਏ। ਫਿਰ ਦੂਜੀ ਪੰਕਤੀ 'ਚ ਧਰਮੀ ਵਿਗਸੇਤ ਰੂਪ 'ਚ, ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ। ਇੱਕ ਪਾਸੇ ਪਾਪ ਸੀ ਉਹਦੇ ਕੋਲ ਡਰ ਹੈ, ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ, ਹੇ ਮੇਰੀ ਇਹ ਜਿੰਦੇ, ਜਿਹੜਾ ਐਨ ਸ਼ੁੱਧ ਜੀਵਨ ਦਾ ਮਾਲਕ ਹੋਵੇ, ਤਿੰਨ ਜਨ ਉਹ ਸੇਵਕ ਸਭ ਡਰ ਸੁੱਟ ਘੱਤੇ ਰਾਮ, ਉਹ ਸਾਰੇ ਹੀ ਡਰ ਸੁੱਟ ਦਿੰਦਾ, ਕਹਿੰਦਾ ਪਰਵਾਹ ਹੀ ਕੋਈ ਨਹੀਂ, ਆਪਾਂ ਸ਼ੁੱਧ ਹਾਂ, ਆਪਾਂ ਸੱਚੇ ਹਾਂ, ਆਪਾਂ ਝੂਠੇ ਨਹੀਂ, ਆਪਾਂ ਚੰਗੇ ਕਰਮ ਕੀਤੇ ਆਪਾਂ ਮਾੜੇ ਨਹੀਂ ਕੀਤੇ, ਆਪਾਂ ਚੰਗਾ ਹੀ ਕੀਤਾ ਆਪਾਂ ਮਾੜਾ ਨਹੀਂ ਕੀਤਾ, ਉਹ ਸਾਰੇ ਹੀ ਡਰ ਸੁੱਟ ਦਿੰਦਾ। ਉਹਨੂੰ ਡਰ ਥੋੜ੍ਹੀ ਹੈ ਕੋਈ, ਉਹਨੂੰ ਪਰਵਾਹ ਕੋਈ ਨਹੀਂ, ਉਹਨੂੰ ਡਰ ਕੋਈ ਨਹੀਂ। ਕਿਉਂ?
ਕਿਉਂਕਿ ਅੰਤਰ ਸ਼ੁੱਧ ਹੈ। ਧਰਮੀ ਵਿਗਸੇਤ, ਧਰਮੀ ਹਮੇਸ਼ਾ ਵਿਗਾਸ ਵਿੱਚ ਹੁੰਦਾ ਹੈ, ਖੁਸ਼ੀ ਵਿੱਚ ਹੁੰਦਾ ਹੈ। ਡਰਦਾ ਉਹੀ ਹੈ ਜਿਹਦੇ ਕੋਲ ਪਾਪ ਹੋਵੇ, ਡਰਦਾ ਉਹੀ ਹੈ। ਸਤਿਗੁਰੂ ਕਹਿੰਦੇ ਕਰਮ ਚੰਗੇ ਕਰ, ਮਨ ਦਾ ਡਰ ਸਹਿਜ ਸੁਭਾਅ ਮੁੱਕ ਜਾਏਗਾ। ਮਨ ਤਾਂ ਹੀ ਡਰਦਾ ਜੀ, ਮਨ ਨੂੰ ਪਤਾ ਹੈ ਮੈਂ ਮਾੜਾ ਕਰ ਰਿਹਾ, ਮਨ ਨੂੰ ਪਤਾ ਹੈ ਮੈਂ ਡਰ ਮਾੜਾ ਕਰ ਰਿਹਾ। ਕਦੇ ਵੀ ਵੇਖੋ ਕੋਈ ਮਾੜੀ ਵਿਚਾਰ ਵੀ ਆਵੇ ਨਾ ਮਨ 'ਚ, ਅਤੇ ਸਾਡੀ ਮਨ ਨੇ ਨਾ ਅਲਾਰਮ ਦੇਤਾ ਹੋਰ ਅਤੇ ਹੋਰ ਜੀ। ਹਾਰਟ ਦਾ ਕੰਮ ਕੀ ਹੈ? ਬਲੱਡ ਪੰਪ ਕਰਨਾ, ਹਾਰਟ ਬੀਟ ਵੱਧ ਜਾਂਦੀ, ਪਤਾ ਲੱਗ ਜਾਂਦਾ ਵੀ ਮੈਂ ਮਾੜਾ ਕਰਨ ਲੱਗਿਆ। ਮਨ ਨੇ ਅਲਾਰਮ ਦੇਤਾ ਨਾ, ਗਲਾ ਸੁੱਕਣ ਲੱਗ ਜਾਂਦਾ ਹੈ। ਸਰੀਰ ਨੇ ਅਲਾਰਮ ਦੇਣਾ ਸ਼ੁਰੂ ਕਰਤਾ ਵੀ ਸੱਜਣਾ ਹੁਣ ਤੂੰ ਮਾੜਾ ਕਰਨ ਲੱਗਾ। ਡਰ ਹੈ ਮਨ 'ਚ, ਡਰ ਨਾ ਹੋਵੇ ਇਹਨੂੰ ਹੋਰ ਸੌਖਾ ਕਰ ਲਈ। ਧਰਮ ਸਥਾਨ 'ਤੇ ਜਾਂਦਿਆਂ ਮਨ ਐ ਚਾਅ ਨਾਲ ਜਾਂਦਾ, ਧਰਮ ਦਾ ਲਿਬਾਸ ਪਾਇਆ, ਧਰਮ ਦਾ ਲਿਬਾਸ ਪਾਇਆ, ਲਿਬਾਸ ਪਾ ਕੇ ਧਰਮ ਸਥਾਨ ਵੱਲ ਆਉਂਦਿਆਂ ਕਦੇ ਮਨ ਡਰਿਆ? ਕੋਈ ਵੀ ਹੋਵੇ, ਹੁਣ ਜਿੰਨੇ ਧਰਮ ਦਾ ਲਿਬਾਸ ਪਾਇਆ ਉਹ ਧਰਮ ਸਥਾਨ ਦੀ ਬਜਾਏ ਮਾੜੀ ਥਾਵੇਂ ਜਾਵੇ। ਮਨ ਨੇ ਦੱਸਤਾ ਨਾ ਵੀ ਸੱਜਣਾ ਤੂੰ ਚੰਗਾ ਨਹੀਂ ਕਰਨ ਲੱਗਾ, ਜਿਹੜਾ ਕਰਮ ਕਰਨ ਲੱਗਾ ਜਾਂ ਤੇ ਤੈਨੂੰ ਲੁਕੋ ਕੇ ਕਰਨਾ ਪੈਣਾ, ਜਿਹੜਾ ਕਰਮ ਕਰਨ ਲੱਗਾ ਜਾਂ ਤੇ ਲੁਕੋ ਕੇ ਕਰ। ਮਨ ਫਿਰ ਵੀ ਡਰੀ ਜਾਂਦਾ ਕਿਤੇ ਪਾ ਜਾਣਾ ਉੱਗੜ ਜਾਏ, ਤੇ ਜਿਹੜਾ ਕਰਮ ਕਰਨ ਲੱਗਾ ਉਹ ਮਨ ਨੇ ਉਦੋਂ ਦੱਸ ਦਿੱਤਾ ਵੀ ਸੱਜਣਾ ਮਾੜਾ ਹੈ, ਅੱਗੇ ਨਤੀਜਾ ਤੂੰ ਭੋਗਣਾ, ਤੂੰ ਕਰਨਾ ਤਾਂ ਵੀ ਵੇਖ ਲਾ, ਨਹੀਂ ਕਰਨਾ ਤਾਂ ਵੀ ਵੇਖ ਲਾ, ਜੇ ਕਰ ਲਏਗਾ ਨਤੀਜਾ ਭੋਗਣਾ ਪਏਗਾ, ਜੇ ਛੱਡ ਦੇਗਾ ਤੇ ਸੱਜਣਾ ਬਚਾਓ ਹੋ ਜਾਏਗਾ। ਪਰ ਮਨ ਨੇ ਦੱਸਤਾ, ਉਹਨੇ ਛਿਪਾ ਕੇ ਕੁਝ ਨਹੀਂ। ਇਹ ਜੀ ਕੁਦਰਤੀ ਤੌਰ ਉੱਤੇ ਅਕਾਲ ਪੁਰਖ ਵੱਲੋਂ ਨਾ ਖੇਡ ਹੀ ਐਸੀ ਬਣਾਈ ਹੋਈ ਹੈ, ਸਾਡਾ ਮਨ ਸਾਨੂੰ ਦੱਸ ਦਿੰਦਾ ਹੈ ਜੇ ਅਸੀਂ ਚੰਗਾ ਕੰਮ ਕਰ ਰਹੇ ਹਾਂ ਮਨ ਕੋਲ ਡਰ ਨਹੀਂ ਹੁੰਦਾ, ਜੇ ਉਹ ਕਰਮ ਚੰਗਾ ਨਹੀਂ ਮਨ ਡਰ ਜਾਂਦਾ। ਸਰੀਰਕ ਹਾਵ ਭਾਵ ਦੱਸ ਦਿੰਦੇ ਨੇ, ਜਿਵੇਂ ਜਿਹੜਾ ਝੂਠਾ ਹੋਵੇ ਉਹਦੇ ਸਾਹਮਣੇ ਸੱਚ ਹੋਵੇ ਉਹਦੇ ਚਿਹਰੇ ਉੱਤੇ। ਆਪਾਂ ਇੱਕ ਸ਼ਬਦ ਵਰਤਦੇ ਹਾਂ ਵੀ ਚਿਹਰੇ ਦਾ ਰੰਗ ਉੱਡ ਜਾਣਾ, ਉਹਦਾ ਰੰਗ ਉੱਡ ਜਾਂਦਾ ਹੈ, ਪੀਲਾ ਪੈ ਜਾਂਦਾ ਚਿਹਰਾ, ਉਹਨੂੰ ਪਤਾ ਲੱਗ ਗਿਆ ਵੀ ਸੱਚ ਸਾਹਮਣੇ ਆ ਗਿਆ, ਮੈਂ ਝੂਠ ਬੋਲਿਆ ਸੀ, ਮੈਂ ਕਰਮ ਕੀਤਾ ਸੀ, ਪਰ ਇਹਨਾਂ ਸਾਹਮਣੇ ਆ ਗਿਆ, ਉਹਦੇ ਚਿਹਰੇ ਦਾ ਰੰਗ ਉੱਡ ਗਿਆ, ਹਾਵ ਭਾਵ ਦੱਸ ਗਏ ਵੀ ਇਹ ਝੂਠ ਹੈ। ਜੇ ਉਹ ਸੱਚਾ ਹੋਵੇ ਫਿਰ ਚਿਹਰੇ ਦੇ ਹਾਵ ਭਾਵ ਦੱਸ ਦਿੰਦੇ ਨੇ, ਜਿਹੜਾ ਝੂਠਾ ਹੈ ਉਹ ਨਜ਼ਰਾਂ ਚੁਕਾ ਜਾਂਦਾ ਹੈ, ਸੱਚਾ ਕਦੇ ਨਜ਼ਰਾਂ ਨਹੀਂ ਚੁਕਾਉਂਦਾ, ਉਹਨੂੰ ਪਤਾ ਮੈਨੂੰ ਡਰ ਨਹੀਂ ਹੈ। ਬਸ ਜੇ ਪਰਖਣਾ ਹੈ ਨਾ ਕਰਮ ਚੰਗਾ ਕਿ ਨਹੀਂ, ਜਿਹੜਾ ਕਰਨ ਲੱਗਿਆ ਉਹ ਕਰਮ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੀ ਤਸਵੀਰ ਖੁਦ ਆਪ ਸ਼ੀਸ਼ੇ ਵਿੱਚ ਵੇਖ ਲਓ, ਜੇ ਤਾਂ ਉਹ ਕਰਮ ਕਰਦਿਆਂ ਕਰਮ ਦਾ ਖਿਆਲ ਲੈ ਕੇ ਮਨ 'ਚ ਨੇਤਰ ਨਿਵ ਜਾਣ ਅਤੇ ਸਮਝ ਲਓ ਕਰਮ ਮਾੜਾ ਹੈ, ਅਤੇ ਜੇ ਨੇਤਰ ਨਾ ਝੁਕਣ ਤਾਂ ਫਿਰ ਕਰਮ ਚੰਗਾ ਹੈ। ਕਿਉਂਕਿ ਇਨਸਾਨ ਜੇ ਮਾੜਾ ਕਰਦਾ ਤਾਂ ਉਹ ਆਪਣੀਆਂ ਨਜ਼ਰਾਂ ਵੀ ਆਪਣੇ ਨਾਲ ਮਿਲਾ ਨਹੀਂ ਸਕਦਾ, ਅਤੇ ਫਿਰ ਐਸਾ ਕਰਨਾ ਹੀ ਕਿਉਂ ਜਿਹੜਾ ਕਰਕੇ ਤਾਂ ਨਜ਼ਰਾਂ ਨੀਵੀਆਂ ਹੋ ਜਾਣ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਕਰਿਆ ਕੀ ਕਰ ਸਤਿਗੁਰ ਕਾ ਉਪਦੇਸ਼, ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਫਿਰ ਮਨ ਕੋਲ ਚਾਅ ਵੀ ਹੋਏਗਾ
ਤੇ ਮਨ ਸਾਰੇ ਡਰ ਸੁੱਟ ਦਿੰਦਾ।

ਫਿਰ ਜੀ ਗੁਰੂ ਸਾਹਿਬ ਨੇ ਅਗਲੀਆਂ ਪੰਕਤੀਆਂ 'ਚ ਜ਼ਿਕਰ ਕੀਤਾ, ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀ ਹੈ। ਹੇ ਮੇਰੀ ਹੈ ਜਿੰਦੇ, ਜਦੋਂ ਮਨ ਭਤੀਜ ਗਿਆ ਕਿੱਥੇ, ਨਿਰਭਉ ਨਾਮ ਰੱਬ ਜੀ ਦੇ ਨਾਮ ਵਿੱਚ, ਉਹਦੀ ਯਾਦ ਵਿੱਚ ਮਨ ਭਤੀਜ ਗਿਆ। ਜਦੋਂ ਮਨ ਉਹਦੀ ਯਾਦ ਵਿੱਚ ਭਤੀਜ ਗਿਆ ਨਾ, ਫਿਰ ਸਭ ਝੱਖ ਮਾਰਨ ਦੁਸ਼ਟ ਕੁਪਤੇ ਰਾਮ। ਫਿਰ ਕੀ ਹੈ, ਫਿਰ ਸਤਿਗੁਰੂ ਕਹਿੰਦੇ ਵੀ ਜਿਹੜੇ ਦੁਸ਼ਟ ਕੁਪਤੇ, ਹੁਣ ਇੱਥੇ ਦੁਸ਼ਟ ਕੁਪਤੇ ਸ਼ਬਦ ਵਰਤਿਆ ਗਿਆ ਵਿਕਾਰਾਂ ਵਾਸਤੇ, ਉਹ ਕੀ ਕਰਦੇ ਨੇ, ਕਹਿੰਦੇ ਝੱਖ ਮਾਰਨ। ਫਿਰ ਉਹ ਪਏ ਝੱਖਾਂ ਮਾਰੀ ਜਾਣ ਜਿੰਨੀਆਂ ਮਰਜ਼ੀ। ਜਿੱਥੇ ਰੱਬ ਦੀ ਬੰਦਗੀ ਹੈ ਉੱਥੇ ਵਿਕਾਰਾਂ ਦੀ ਝੱਖ ਨਹੀਂ ਹੈ, ਉੱਥੇ ਵਿਕਾਰਾਂ ਦੀ ਝੱਖ, ਉਹ ਜਿੰਨੀ ਮਰਜ਼ੀ ਝੱਖ ਮਾਰੀ ਜਾਣ ਉੱਥੇ ਡਰ ਨਹੀਂ, ਪਤਾ ਵੀ ਅਕਾਲ ਪੁਰਖ ਰੱਖਣ ਵਾਲਾ। ਇਹਨੂੰ ਹੋਰ ਸੁਖਾਲਾ ਵਰ ਸਮਝੀਏ, ਇੱਕ ਕੂਕਰ ਇੱਕ ਕੁੱਤਾ ਆਪਣੇ ਇਲਾਕੇ ਨੂੰ ਛੱਡ ਕੇ ਦੂਜੇ ਇਲਾਕੇ 'ਚ ਚਲਾ ਜਾਏ, ਹੁਣ ਉਸ ਇਲਾਕੇ 'ਚ ਰਹਿਣ ਵਾਲੇ ਸਾਰੇ ਹੀ ਉਹਦੇ ਗਲ ਪੈ ਜਾਂਦੇ, ਫਿਰ ਉਹ ਡਰਦਾ, ਉਹ ਆਪਣੇ ਆਪ ਨੂੰ ਬਚਾਉਂਦਾ ਫਿਰਦਾ, ਲੁਕਦਾ ਫਿਰਦਾ। ਦੂਜੇ ਪਾਸੇ ਹਾਥੀ ਨੂੰ ਜਿੱਥੇ ਮਰਜ਼ੀ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, ਉਹਨੂੰ ਭੌਂਕਦੇ ਹੋ ਭੌਂਕੀ ਜਾਓ, ਮੇਰਾ ਕੀ ਵਿਗਾੜ ਲਉਂਗੇ, ਉਹ ਐਂ ਆਪਣੀ ਮਸਤ ਚਾਲ ਤੁਰਿਆ ਜਾਂਦਾ, ਉਹਨੂੰ ਪਰਵਾਹ ਨਹੀਂ ਕੋਈ। ਹੁਣ ਉਹਨੂੰ ਜਿਹੜੇ ਮਰਜ਼ੀ ਇਲਾਕੇ 'ਚ ਲੈ ਜਾਓ, ਉੱਥੇ ਭਾਵੇਂ 100 ਇਕੱਠੇ ਕਰ ਲਓ, ਕੁੱਕਰ ਨੇ ਤੇ ਭੌਂਕੀ ਜਾਣਾ, ਹਾਥੀ ਨੇ ਲੰਘੀ ਜਾਣਾ। ਇਸੇ ਤਰ੍ਹਾਂ ਸਮਝ ਲਓ, ਜੇ ਤੇ ਮਨ ਰੱਬ ਦੇ ਨਾਮ 'ਚ ਗਿਆ ਰਚ, ਫਿਰ ਇਹ ਮਸਤ ਹੋ ਜਾਂਦਾ। ਮਸਤ ਹੋ ਜਾਣ ਤੋਂ ਭਾਵ ਵੀ ਉਹਦੇ ਰੰਗ 'ਚ ਲੀਨ ਹੋ ਗਿਆ, ਉਹਦੇ ਰੰਗ 'ਚ ਲੀਨ ਹੋਇਆ। ਹੁਣ ਵਿਕਾਰਾਂ ਰੂਪੀ ਕੁੱਕਰ ਜਿੰਨਾ ਮਰਜ਼ੀ ਭੌਂਕੀ ਜਾਣ, ਹਾਥੀ ਆਪਣੀ ਮਸਤ ਚਾਲ ਤੁਰਿਆ ਜਾਂਦਾ ਵੀ ਪਰਵਾਹ ਕੋਈ ਨਹੀਂ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਪੜ੍ਹ ਲਓ, ਕਹਿੰਦੇ ਮੇਰੇ ਮਨ ਨੇ ਅੰਦਰ ਰੌਲਾ ਪਾਇਆ ਹੋਇਆ, ਬੜਾ ਰੌਲਾ ਪਾਇਆ। ਹੁਣ ਉਹ ਜਿਹੜਾ ਰੌਲਾ ਪਾਇਆ ਨਾ, ਮੈਂ ਪਹਿਲਾਂ ਪਰਵਾਹ ਕਰਦਾ ਸੀ, ਮੈਂ ਡਰਦਾ ਸੀ, ਕਹਿੰਦੇ ਇੱਕ ਵੇਲਾ ਐਸਾ ਆ ਗਿਆ ਮੈਂ ਕੰਨਾਂ 'ਚ ਬੁੱਝੇ ਦੇ ਲਏ,

ਜਿਵੇਂ ਇਹਨੂੰ ਹੋਰ ਸੌਖਾ ਕਰ ਲਈਏ। ਅੱਜ ਦੀ ਜਨਰੇਸ਼ਨ ਦੇ ਅਨੁਸਾਰ ਉਹ ਕਹਿੰਦੇ ਮੈਂ ਜੋ ਬੋਲਿਆ ਜਾ ਰਿਹਾ ਉਹ ਨਹੀਂ ਸੁਣਨਾ, ਮੈਂ ਆਪਣਾ ਪਰਸਨਲ ਸੁਣਨਾ ਚਾਹੁੰਦਾ। ਉਹ ਕੀ ਕਰਦਾ, ਉਹ ਕੰਨਾਂ 'ਚ ਟੂਟੀਆਂ ਲਾ ਲੈਂਦਾ, ਏਅਰਪੋਡ ਹੈ ਨਾ ਪੰਜਾਬੀ 'ਚ, ਕੰਨਾਂ 'ਚ ਟੂਟੀਆਂ ਕਹੀ ਜਾਂਦੇ ਨੇ, ਏਅਰਪੋਡ ਉਹਨੇ ਲਾ ਲਏ। ਉਹ ਕਹਿੰਦਾ ਮੈਂ ਉਹ ਸੁਣੀ ਜੋ ਮੇਰਾ ਮਨ ਕਰਦਾ, ਉਹ ਬਾਹਰ ਜਿੰਨਾ ਮਰਜ਼ੀ ਰੌਲਾ ਪਈ ਜਾਏ ਉਹਨੂੰ ਪਰਵਾਹ ਨਹੀਂ ਕੋਈ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਕੰਨਾਂ 'ਚ ਰੱਬ ਦੇ ਨਾਮ ਦਾ ਜਸ ਪਾ ਲਿਆ, ਹੁਣ ਸੁਣਦਾ ਕੀ ਆ, ਰੱਬ ਦੇ ਨਾਮ ਦਾ ਜਸ। ਵਿਕਾਰ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਮੇਰੇ ਕੰਨਾਂ 'ਚ ਆਵਾਜ਼ ਉਹ ਪੈ ਰਹੀ ਹੈ ਜੋ ਖੁਦਾ ਦੀ ਹੈ। ਜਿੰਨਾ ਮਰਜ਼ੀ ਰੌਲਾ ਪਏ, ਜਿੰਨੇ ਮਰਜ਼ੀ ਢੋਲ ਵੱਜੀ ਜਾਣ, ਜਿੰਨਾ ਮਰਜ਼ੀ ਕੋਈ ਸ਼ੋਰ ਮਚਾਈ ਚੱਲੇ, ਉਹ ਕਹਿੰਦਾ ਵੀ ਮੈਨੂੰ ਨਹੀਂ ਸੁਣਿਆ ਕੁਛ, ਮੈਂ ਆਪਣਾ ਸੁਣਨ ਵਿੱਚ ਮਸਤ ਹਾਂ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਰੱਬ ਦੀ ਬੰਦਗੀ ਆਪਣੇ ਕੰਨਾਂ 'ਚ ਦੇ ਲਈ, ਅਤੇ ਜੱਡਣ ਦੀ ਉਹਦੀ ਬੰਦਗੀ ਨਾਲ ਜੁੜਿਆ, ਉਦਣ ਦੇ ਵਿਕਾਰ ਰੌਲਾ ਪਾਉਂਦੇ ਨੇ, ਆਪੇ ਰੌਲਾ ਪਾ ਕੇ ਹਟ ਜਾਂਦੇ, ਪਰ ਆਪਾਂ ਪਰਵਾਹ ਨਹੀਂ ਕਰੀਦੀ, ਆਪਾਂ ਪਰਵਾਹ ਨਹੀਂ ਕਰਦੇ। ਹੁਣ ਕਹਿੰਦੇ ਮਨ ਜੁੜ ਗਿਆ ਅਕਾਲ ਪੁਰਖ ਦੇ ਨਾਮ ਨਾਲ, ਹਰ ਨਿਰਭਉ ਨਾਮ ਪਤੀਜੇ ਆ ਮੇਰੀ ਜਿੰਦੜੀ ਹੈ। ਮਨ ਪਤੀਜ ਗਿਆ, ਹੁਣ ਵਿਕਾਰ ਕੀ ਕਰ ਰਹੇ, ਉਹ ਜਦੋਂ ਨਾ ਆਪਾਂ ਕਿਸੇ ਦੀ ਗੱਲ ਨੂੰ ਸੁਣ ਕੇ ਵੀ ਅਣਸੁਣਿਆ ਕਰਦੀ ਨਾ, ਪਰਵਾਹ ਜੀ ਨਾ ਕਰੀਏ, ਕੋਈ ਹਾਵ ਭਾਵ ਨਾ ਵਿਖਾਇਓਗਾ, ਮੈਂ ਕਿਹੜਾ ਝੱਖ ਮਾਰਦਾ, ਮੇਰੀ ਵੀ ਸੁਣ। ਵਿਕਾਰਾਂ ਦੀ ਸੁਣਨੀ ਬੰਦ ਕਰਤੀ, ਗੁਰੂ ਸਾਹਿਬ ਕਹਿੰਦੇ ਹੁਣ ਵਿਕਾਰ ਪਏ ਝੱਖਾਂ ਮਾਰੀ ਜਾਣ, ਮੈਂ ਸੁਣਦਾ ਨਹੀਂ ਉਹਨਾਂ ਦੀ, ਕਿਉਂਕਿ ਮਨ ਨੇ ਅਕਾਲ ਪੁਰਖ ਦੀ ਬੰਦਗੀ ਨੂੰ

0: ਜੋ ਸਬਦ ਸਾਹਿਬ ਵੱਡਾ ਰਾਮ।
1: ਫਿਰ ਜੀ ਬਚਨ ਕੀਤੇ ਗੁਰੂ ਸਾਹਿਬ ਨੇ, ਗੁਰ ਪੂਰਾ ਨਾਨਕ ਸੇਵਿਆ। ਕਹਿੰਦੇ ਮੈਂ ਪੂਰੇ ਗੁਰੂ ਨੂੰ ਸੇਵਿਆ, ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ, ਜਿਨ ਪੈਰੀ ਆਣ ਸਭ ਕਤੇ ਰਾਮ। ਉਹਨੇ ਹੁਣ ਸਾਰੇ ਵਿਕਾਰ ਮੇਰੇ ਪੈਰਾਂ 'ਚ ਲਿਆ ਕੇ ਸੁੱਟ ਦੇ, ਵੀ ਇਹਨਾਂ ਦੀ ਪਰਵਾਹ ਨਾ ਕਰ, ਇਹ ਸਾਰੇ ਹੁਣ ਤੇਰੇ ਅਧੀਨ ਨੇ, ਇਹਨਾਂ ਤੋਂ ਡਰਿਆ ਨਾ ਕਰ। ਫਿਰ ਸੋ ਐਸਾ ਹਰ ਨਿਤ ਸੇਵੀ ਹੈ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਰੋਜ਼ ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ। ਜੋ ਸਭ ਤੋਂ ਸਾਹਿਬ ਵੱਡਾ ਰਾਮ, ਉਹਨੂੰ ਚੇਤੇ ਕਰਿਆ ਕਰ ਜਿਹੜਾ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਹੈ ਜਿਹੜਾ, ਉਹਦੇ ਨਾਲ ਜੁੜਿਆ ਕਰ, ਕਿਉਂਕਿ ਉਹਦੇ ਤੋਂ ਵੱਡਾ ਕੋਈ ਨਹੀਂ। ਜਿਹੜਾ ਸਭ ਤੋਂ ਵੱਡਾ ਹੈ, ਹੁਣ ਸਭ ਤੋਂ ਵੱਡਾ ਕੌਣ ਹੈ? ਜੇ ਆਪਾਂ ਮਿਲਣ 'ਤੇ ਆਈਏ, ਮਿਣ ਕੇ ਦੱਸ ਦਿੰਦੇ ਹਾਂ ਨਾ, ਆਹ ਵੱਡਾ ਜੀ, ਆਹ ਵੱਡਾ, ਅਤੇ ਜਿਹੜਾ ਮਿਣਿਆ ਹੀ ਨਾ ਜਾਵੇ ਉਹਨੂੰ ਕੀ ਕਹਾਂਗੇ? ਭਾਈ ਇਹ ਸਭ ਤੋਂ ਵੱਡਾ ਹੈ, ਇਹ ਮਿਣਿਆ ਨਹੀਂ ਜਾਂਦਾ। ਅਤੇ ਗੁਰੂ ਪਾਤਸ਼ਾਹ ਨੇ ਬਾਣੀ 'ਚ ਇੱਕ ਵਾਰੀ ਨਹੀਂ, ਬੜੀ ਵਾਰ ਅਕਾਲ ਪੁਰਖ ਲਈ ਅਮਿਤ ਸ਼ਬਦ ਵਰਤਿਆ, ਜਿਹੜਾ ਮਿਣਿਆ ਨਾ ਜਾ ਸਕੇ। ਕਹਿੰਦੇ ਇਸ ਕਰਕੇ ਹੇ ਮੇਰੀਏ ਜਿੰਦੇ, ਉਸ ਅਕਾਲ ਪੁਰਖ ਨੂੰ ਰੋਜ਼ ਚੇਤੇ ਕਰ, ਰੋਜ਼ ਸੇਵ। ਸੇਵ ਮਤਲਬ ਚੇਤੇ ਕਰਨਾ, ਯਾਦ ਕਰਨਾ, ਸੇਵਨਾ ਉਹਨੂੰ, ਵਾਰ ਵਾਰ ਸਿਮਰਨਾ ਉਹਨੂੰ, ਜੋ ਜਿਹੜਾ ਸਾਹਿਬ ਜਿਹੜਾ ਨਾ ਸਭ ਤੋਂ ਵੱਡਾ ਹੈ। ਜੋ ਸਭ ਤੋਂ ਸਾਹਿਬ, ਸਾਹਿਬ ਮਤਲਬ ਮਾਲਕ, ਬੱਬੇ ਨੂੰ ਔਂਕੜ, ਇੱਕੋ ਉਹ ਮਾਲਕ ਜਿਹੜਾ ਇੱਕੋ ਹੀ ਹੈ। ਕਹਿੰਦੇ ਉਸ ਸਭ ਤੋਂ ਵੱਡੇ ਮਾਲਕ ਨੂੰ ਹੇ ਮੇਰੀਏ ਜਿੰਦੇ, ਰੋਜ਼ ਸੇ

ਫਿਰ ਜੀ ਕਹਿੰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ ਮਨ ਵਿੱਚ ਨਾ ਇੱਕ ਨੂੰ ਇੱਕ ਅਰਾਧਿਆ ਇਕਾਗਰਤਾ ਨਾਲ ਇੱਕ ਦੀ ਅਰਾਧਨਾ ਕਰ ਲਈ ਜਿਨ੍ਹਾਂ ਮੇਰੀ ਇਹ ਜਿੰਦੜੀਏ ਮੇਰੀ ਜਿੰਦੜੀਏ ਹੇ ਮੇਰੀ ਇਹ ਜਿੰਦੇ ਤਿੰਨ ਨਾ ਹੀ

0: ਆਮ ਉਹਨਾਂ ਨੂੰ ਕਹਿੰਦੇ ਫਿਰ ਕਿਸੇ ਦੀ ਪਰਵਾਹ ਨਹੀਂ। ਡਰ ਤੇ ਉਹਨਾਂ ਨੂੰ ਹੀ ਹੈ ਨਾ ਜੀ, ਜਿਨ੍ਹਾਂ ਦੀ ਵੱਡੇ ਨਾਲ ਨਹੀਂ ਛੋਟੇ ਨਾਲ ਬਣਦੀ ਹੋਵੇ। ਜਿਵੇਂ ਘਰ ਦੇ ਵਿੱਚ ਇੱਕ ਮੋਹਤਵਾਰ ਹੈ, ਸਾਰੀ ਕਮਾਂਡ ਘਰ ਦੀ ਉਹਦੇ ਹੱਥ 'ਚ ਹੈ, ਘਰ ਤੋਂ ਬਾਹਰਲੇ ਕਿਸੇ ਬੰਦੇ ਨੇ ਘਰ ਦੇ ਕਿਸੇ ਜੀ ਨਾਲ ਮਿੱਤਰਤਾ ਪਾ ਲਈ, ਉਹ ਮਿੱਤਰਤਾ ਪਾਈ ਬੈਠਾ ਹੈ, ਕਹਿੰਦਾ ਵੀ ਮੇਰਾ ਮਿੱਤਰ ਹੈ, ਮੇਰਾ ਦੋਸਤ ਹੈ, ਮੇਰੇ ਸੰਬੰਧ ਬੜੇ ਚੰਗੇ, ਬੜਾ ਵੱਡਾ ਹੈ। ਪਰ ਉਹ ਵੱਡਾ ਸਿਰਫ ਉਹਦੇ ਲਈ ਹੈ, ਕਿਉਂਕਿ ਉਸ ਘਰ ਵਿੱਚ ਉਹਦੇ ਤੋਂ ਵੱਡਾ ਵੀ ਇੱਕ ਬੈਠਾ ਹੈ, ਅਤੇ ਜੇ ਉਹ ਆਪਣੇ ਮਿੱਤਰ ਦੀ ਸਹਾਇਤਾ ਕਰਦਾ, ਉਹਨੂੰ ਆਪਣੇ ਤੋਂ ਵੱਡੇ ਨੂੰ ਪੁੱਛਣਾ ਪੈਂਦਾ, ਮੋਹਤਵਾਰ ਨੂੰ ਪੁੱਛਣਾ ਪਏਗਾ ਜੀ ਮੈਂ ਸਹਾਇਤਾ ਕਰਾਂ ਕਿ ਨਾ ਕਰਾਂ। ਅਤੇ ਜੇ ਉਹਦੀ ਮਿੱਤਰਤਾ ਬਣੀ ਮੋਹਤਵਾਰ ਨਾਲ ਜਾਵੇ, ਹੈੱਡ ਨਾਲ ਬਣ ਜੇ, ਉਹ ਕਹਿੰਦਾ ਵੀ ਮੈਂ ਤੁਹਾਡੇ ਤੋਂ ਕਿਉਂ ਪੁੱਛਾਂ, ਮੇਰੀ ਅਗਵਾਈ ਵਿੱਚ ਤੁਸੀਂ ਹੋ, ਨਾ ਕਿ ਮੈਂ ਤੁਹਾਡੀ ਅਗਵਾਈ 'ਚ। ਅਤੇ ਜਿਹੜਾ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ, ਜਿਹਦੀ ਉਹਦੇ ਨਾਲ ਬਣ ਆਵੇ, ਉਹ ਕਹਿੰਦਾ ਮੇਰੀ ਉਹਦੇ ਨਾਲ ਹੈ ਜਿਹੜਾ ਸੰਸਾਰ ਨੂੰ ਚਲਾਉਂਦਾ, ਮੈਂ ਤੁਹਾਡੀ ਪਰਵਾਹ ਕੀ ਕਰਾਂ। ਪਰਵਾਹ ਤਾਂ ਉਹਨੂੰ ਕਰਨੀ ਪਏਗੀ ਜਿਹਦੀ ਸੰਸਾਰ ਨੂੰ ਚਲਾਉਣ ਵਾਲੇ ਨਾਲ ਨਹੀਂ, ਹੋਰ ਕਿਸੇ ਨਾਲ ਬਣੀ ਤੁਰੀ ਹੋਵੇ। ਉਹ ਡਰੇ ਵੀ ਇਹਦੇ ਤੋਂ ਵੱਡਾ ਵੀ ਬੈਠਾ ਹੈ ਭਾਈ। ਅਤੇ ਸਾਹਿਬ ਕਹਿੰਦੇ ਇੱਥੇ ਤਾਂ ਸਾਂਝ ਹੀ ਉਹਦੇ ਨਾਲ ਹੈ ਜਿਹੜਾ ਸਭ ਤੋਂ ਵੱਡਾ, ਅਤੇ ਜਿਹੜਾ ਸਭ ਤੋਂ ਵੱਡੇ ਨਾਲ ਸਾਂਝ ਪਾ ਲੈਂਦਾ। ਸਤਿਗੁਰੂ ਕਹਿੰਦੇ ਫਿਰ ਤੇਨਾ ਨਾਹੀਂ ਕਿਸੈ ਦੀ ਕਿਛ ਚੱਡਾ ਰਾਮ, ਫਿਰ ਉੱਥੇ ਪਰਵਾਹ ਨਹੀਂ, ਕੋਈ ਖੌਫ ਨਹੀਂ, ਕੋਈ ਡਰ ਨਹੀਂ, ਪਰਵਾਹ ਕਾਹਦੀ ਨਹੀਂ। ਮਿੱਤਰਤਾ ਰਾਜੇ ਨਾਲ ਹੈ, ਵਜ਼ੀਰਾਂ ਦਾ ਡਰ ਕਾਹਦਾ ਹੈ। ਵਜ਼ੀਰ ਨਾਲ ਮਿੱਤਰਤਾ ਹੋਵੇ, ਰਾਜੇ ਦਾ ਡਰ ਹੁੰਦਾ, ਉਹ ਵਜ਼ੀਰ ਨੂੰ ਵੀ ਹੁੰਦਾ ਅਤੇ ਵਜ਼ੀਰ ਦੇ ਮਿੱਤਰ ਨੂੰ ਵੀ ਹੁੰਦਾ। ਅਤੇ ਜਿਹਦੀ ਬਣਦੀ ਹੋਈ ਰਾਜੇ ਨਾਲ ਹੋਵੇ, ਵਜ਼ੀਰ ਵੀ ਰਾਹ ਨਹੀਂ ਰੋਕਦੇ ਉਹਦਾ, ਫਿਰ ਵਜ਼ੀਰ ਵੀ ਉਹਨੂੰ ਵੇਖ ਕੇ ਸਲਾਮ ਕਰਦਾ ਵੀ ਤੁਸੀਂ ਰਾਜੇ ਦੇ ਮਿੱਤਰ ਹੋ। ਜਿਵੇਂ ਨਾ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਜਿੰਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ, ਤਿੰਨਾਂ ਨਾਹੀਂ ਕਿਸੇ ਦੀ ਕਿਛ ਚੱਡਾ ਆਰਾਮ, ਕੋਈ ਪਰਵਾਹ ਨਹੀਂ ਫਿਰ ਕਿਸੇ ਦੀ, ਕਿਉਂਕਿ ਮਿੱਤਰ ਉਹ ਅਕਾਲ ਪੁਰਖ ਨੂੰ ਬਣਾਇਆ ਹੈ।
1: ਗੁਰ ਸੇਵਿਐ ਹਰ ਮਹਲ ਪਾਇਆ ਮੇਰੀ ਜਿੰਦੜੀਏ, ਚਖ ਮਾਰਨ ਸਭ ਨਿੰਦਕ ਕੰਡਾ ਰਾਮ।
0: ਗੁਰੂ ਨਾਲ ਜੁੜਿਆ, ਕਹਿੰਦੇ ਗੁਰੂ ਨਾਲ ਜੁੜ ਕੇ ਨਾ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਫਿਰ ਰੱਬ ਦੇ ਦਰ 'ਤੇ ਪ੍ਰਵਾਨਗੀ ਮਿਲੀ। ਹੁਣ ਜਦੋਂ ਰੱਬ ਦੇ ਦਰ 'ਤੇ ਪ੍ਰਵਾਨਗੀ ਮਿਲ ਗਈ, ਹੇ ਮੇਰੀਏ ਜਿੰਦੇ ਝੱਖ ਮਾਰਨ ਸਭ ਨਿੰਦਕ ਕੰਡਾ ਰਾਮ। ਕੰਡਾ ਸ਼ਰਾਰਤੀ ਕੁਪੱਤਾ ਹੀ, ਕਹਿੰਦੇ ਹੁਣ ਉਹ ਜਿੰਨੀ ਮਰਜ਼ੀ ਝੱਖ ਮਾਰੀ ਜਾਣ, ਸਾਡੀ ਬਣੀ ਕਿਹਦੇ ਨਾਲ ਹੈ? ਗੁਰੂ ਕਰਕੇ ਅਕਾਲ ਨਾਲ। ਜਿਵੇਂ ਨਾ ਜੀ ਜ਼ਿੰਦਗੀ ਹਰ ਮਨੁੱਖ ਕੋਲ ਹੈ, ਅਤੇ ਹਰ ਬੰਦਾ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦਾ ਹੈ, ਜਿਉਂਦਾ ਵੀ ਹੈ। ਕੁਝ ਕੁ ਨਾ ਫਿਰ ਆਪਣੀ ਮਰਜ਼ੀ ਨਾਲ ਜਿਉਂਦਿਆਂ ਜਿਉਂਦਿਆਂ ਕਹਿੰਦੇ ਬੜੀ ਲੰਘ ਗਈ, ਹੁਣ ਗੁਰੂ ਦੀ ਮਰਜ਼ੀ ਨਾਲ ਜਿਉਣੀ ਹੈ, ਫਿਰ ਉਹ ਗੁਰੂ ਦਰ 'ਤੇ ਆ ਜਾਂਦਾ ਹੈ। ਜਦੋਂ ਉਹ ਗੁਰੂ ਦਰ 'ਤੇ ਆਇਆ, ਗੁਰੂ ਨੇ ਬਖਸ਼ਿਸ਼ ਕੀਤੀ ਉਹਨੂੰ, ਸੋਹਣਾ ਅਤੇ ਸੁਥਰਾ ਜੀਵਨ ਬਖਸ਼ਤਾ। ਪਹਿਲਾਂ ਕੀ ਸੀ? ਸਭ ਖਤਮ ਕਰਤਾ, ਗੁਰੂ ਨੇ ਆਪਣੇ ਦਰ 'ਤੇ ਰੱਖ ਕੇ ਸੋਹਣਾ ਅਤੇ ਸੁਥਰਾ ਜੀਵਨ ਬਖਸ਼ਦਾ, ਚੰਗਾ ਬਣ ਗਿਆ, ਅਕਾਲ ਨਾਲ ਸਾਂਝ ਵੀ ਬਣ ਗਈ। ਹੁਣ ਨਾ ਉਹ ਚੰਗਾ, ਪਰ ਜਿਨ੍ਹਾਂ ਨੇ ਉਹਨੂੰ ਪਹਿਲਾਂ ਵੇਖਿਆ ਸੀ ਉਹ ਅਜੇ ਵੀ ਕਹੀ ਜਾਂਦੇ ਨੇ ਵੀ ਇਹ ਕਿੱਥੋਂ ਚੰਗਾ ਬਣ ਗਿਆ। ਫਿਰ ਇੱਕ ਅਖਾਣ ਵਰਤਦਾ ਵੀ ਵੇਖ ਲਓ ਭਾਈ, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਫਿਰ ਇਹ ਕਿਹਾ ਜਾਂਦਾ ਵੀ ਸਾਰੀ ਜ਼ਿੰਦਗੀ ਮਾੜੇ ਕਰਦਾ ਰਿਹਾ, ਵੇਖੋ ਜੀ ਹੁਣ ਧਰਮੀ ਬਣਿਆ। ਉਹ ਬਿੱਲੀ ਤੇ 900 ਚੂਹੇ ਖਾ ਕੇ ਤੁਰਪੀ, ਅਗਲੀ ਤੁਰੀ ਤੇ ਹੈ ਨਾ, ਸਾਡੇ ਅਜੇ 900 ਚੂਹੇ ਹੀ ਪੂਰੇ ਨਹੀਂ ਹੁੰਦੇ ਪਏ, ਅਸੀਂ ਕਿੱਦਣ ਤੁਰਾਂਗੇ। ਉਹਨੂੰ ਤੁਰੇ ਜਾਂਦੇ ਨੂੰ ਵੇਖ ਕੇ ਅਸੀਂ ਕਹਿ ਰਹੇ ਹਾਂ ਵੀ ਇਹ ਕਿਵੇਂ ਤੁਰ ਪਿਆ ਜੀ, ਇਹ ਹੋ ਹੀ ਨਹੀਂ ਸਕਦਾ। ਉਹ ਤੁਰ ਪਿਆ, ਬਖਸ਼ਿਸ਼ ਵਰਤੀ, ਖੇਡ ਕਲਾ ਵਰਤੀ, ਮਨ ਬਦਲ ਗਿਆ, ਗੁਰੂ ਨਾਲ ਜੁੜ ਗਿਆ, ਅਕਾਲ ਪੁਰਖ ਵਾਲਾ ਬਣ ਗਿਆ। ਉਹ ਤੇ ਤੁਰ ਪਿਆ, ਹੁਣ ਉਹਨੂੰ ਤੁਰੇ ਜਾਂਦੇ ਨੂੰ ਤੁਰਿਆ ਜਾਣ ਦੇ, ਤੂੰ ਆਪਣੇ ਵੱਲ ਝਾਤ ਮਾਰ, ਤੂੰ ਤੇ ਅਜੇ 900 ਚੂਹਾ ਨਹੀਂ ਪੂਰਾ ਕੀਤਾ। ਜੇ ਤੇਰੇ ਪੂਰੇ ਹੋ ਜਾਣ ਤੁਰ ਤੇ ਤੂੰ ਹੀ ਪਵੇਂ। ਤੇ ਸਾਹਿਬ ਕਹਿੰਦੇ ਭਾਈ ਜਿਹੜਾ ਤੁਰ ਪਿਆ ਨਾ, ਫਿਰ ਉਹ ਇਹ ਨਹੀਂ ਪਰਵਾਹ ਕਰਦਾ ਵੀ ਹੁਣ ਦੁਨੀਆ ਕੀ ਕਹਿੰਦੀ ਹੈ। ਫਿਰ ਸਭ ਝੱਖ ਮਾਰਨ ਦੁਸ਼ਟ, ਜਿੰਨੇ ਵੀ ਗੁਰੂ ਸਾਹਿਬ ਕਹਿੰਦੇ ਝੱਖ ਮਾਰਨ ਵਾਲੇ, ਸਭ ਝੱਖ ਜਿਹੜੇ ਮਾਰਨ ਵਾਲੇ, ਝੱਖ ਮਾਰਨ ਸਭ ਨਿੰਦਕ ਘੰਡਾ, ਰਾਮ ਕਹਿੰਦੇ ਘੰਡਾ ਹੁਣ ਦੁਸ਼ਟ ਨੂੰ ਕਹਿੰਦੇ ਨੇ, ਕੁਪੱਤਾ ਸ਼ਰਾਰਤੀ ਕੋਈ ਸ਼ਬਦ ਵਰਤ ਲਓ, ਕਹਿੰਦੇ ਹੁਣ ਉਹ ਜਿੰਨੀ ਮਰਜ਼ੀ ਝੱਖ ਮਾਰੀ ਜਾਣ ਇੱਥੇ ਤੇ, ਜਿਵੇਂ ਜੀ ਭਾਈ ਸੁਥਰੇ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੇਲੇ ਸਤਿਗੁਰੂ ਨੇ ਨਾ ਬੜੇ ਪਿਆਰ ਨਾਲ ਪਾਲਿਆ ਭਾਈ ਸੁਥਰੇ ਨੂੰ, ਬਹੁਤ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ। ਕਈ ਵਾਰੀ ਨਾ ਭਾਈ ਸੁਥਰੇ ਸ਼ਾਹ ਉਹਨਾਂ ਦਾ ਜੀਵਨ ਜਦੋਂ ਪੜ੍ਹਾਂਗੇ ਨਾ, ਤੇ ਉਹਨਾਂ ਨੇ ਹਾਸੇ ਮਖੌਲ ਦੇ ਵਿੱਚ ਨਾ ਬਹੁਤ ਵੱਡੀ ਸਿੱਖਿਆ ਦੇ ਜਾਣੀ, ਬਹੁਤ ਵੱਡੀ ਸਿੱਖਿਆ, ਬਹੁਤ ਬਹੁਤ ਆਤ ਜਦੋਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਪੜ੍ਹਾਂਗੇ ਤੇ ਇੱਦਾਂ ਦੀਆਂ ਹੀ ਘਟਨਾਵਾਂ ਮਿਲ। ਹੁਣ ਉਹਨਾਂ ਨੂੰ ਗੁਰੂ ਸਾਹਿਬ ਜਾਣਦੇ ਨੇ ਭਾਈ ਸੁਥਰੇ ਸ਼ਾਹ ਨੂੰ, ਜਿਹੜੇ ਗੁਰੂ ਪਾਤਸ਼ਾਹ ਦੇ ਨਜ਼ਦੀਕੀ, ਬਹੁਤ ਨਜ਼ਦੀਕੀ ਸਿੱਖ ਨੇ, ਜਿਵੇਂ ਭਾਈ ਵਿਧੀ ਚੰਦ ਜੀ ਹੋ ਗਏ ਜਾਂ ਹੋਰ ਗੁਰੂ ਕੇ ਪਿਆਰੇ, ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਵੀ ਭਾਈ ਸੁਥਰੇ ਸ਼ਾਹ ਦਾ ਜੀਵਨ ਕਿਵੇਂ ਦਾ ਹੈ। ਤੇ ਜਿਹੜੇ ਨਹੀਂ ਜਾਣਦੇ ਉਹ ਭਾਈ ਸੁਥਰੇ ਸ਼ਾਹ ਦੀਆਂ ਸ਼ਿਕਾਇਤਾਂ ਗੁਰੂ ਸਾਹਿਬ ਕੋਲ ਲੈ ਕੇ ਜਾਂਦੇ ਨੇ। ਜਿਵੇਂ ਇੱਕ ਵਾਰੀ ਸੰਗਤ ਬੈਠੀ ਹੋਈ, ਸਜੀ ਹੋਈ ਸਭਾ ਗੁਰੂ ਸਾਹਿਬ ਦੀ, ਭਾਈ ਸੁਥਰੇ ਸ਼ਾਹ ਵੀ ਬੈਠੇ, ਸਤਿਗੁਰੂ ਉਪਦੇਸ਼ ਦੇ ਰਹੇ। ਉਪਦੇਸ਼ ਸੁਣਦਿਆਂ ਸੁਣਦਿਆਂ ਨਾ ਸਹਿਜ ਸੁਭਾਅ ਭਾਈ ਸੁਥਰੇ ਸ਼ਾਹ ਉੱਠੇ, ਉੱਠ ਕੇ ਤੇ ਗੁਰੂ ਸਾਹਿਬ ਵੱਲ ਪਿੱਠ ਕਰਕੇ ਬਹਿ ਗਏ। ਹੁਣ ਉੱਥੇ ਭਾਈ ਸੁਥਰੇ ਸ਼ਾਹ ਦਾ ਮਤਲਬ ਇਹ ਨਹੀਂ ਸੀ ਵੀ ਮੈਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਜਾਂ ਕਰ ਰਿਹਾ। ਹੁਣ ਵੇਖਣ ਵਾਲਿਆਂ ਇਹੀ ਸੋਚਿਆ ਵੀ ਇਹ ਨਿਰਾਦਰ ਕਰਦਾ, ਉਹ ਜਾਂ ਭਾਈ ਸੁਥਰੇ ਸ਼ਾਹ ਜਾਣਦਾ ਤੇ ਜਾਂ ਗੁਰੂ ਸਾਹਿਬ ਜਾਣਦੇ ਨੇ ਵੀ ਇਹ ਪਿੱਠ ਕਿਉਂ ਕੀਤੀ ਹੈ। ਸਤਿਗੁਰੂ ਕੋਲ ਆ ਕੇ ਉਹਨਾਂ ਨੇ ਵੇਖਣ ਵਾਲਿਆਂ ਸ਼ਿਕਾਇਤ ਕੀਤੀ ਜੀ ਵੇਖੋ ਸੁਥਰੇ ਸ਼ਾਹ ਤੁਹਾਡੇ ਵੱਲ ਪਿੱਠ ਕਰਕੇ ਬੈਠ, ਪਿੱਠ ਕਰਕੇ ਬਹਿਣਾ ਜੀ ਨਿਰਾਦਰ ਸਮਝਿਆ ਜਾਂਦਾ, ਬਹੁਤ ਵੱਡਾ ਨਿਰਾਦਰ। ਤੁਸੀਂ ਵੇਖੋ ਹਾਂ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਆਵੇ, ਜੇ ਬੱਚਾ ਪਿੱਠ ਕਰਕੇ ਬੈਠੇ ਤੇ ਆਪਾਂ ਉਹਨੂੰ ਘੂਰਦੇ ਹਾਂ ਵੀ ਉੱਧਰ ਨੂੰ ਪਿੱਠ ਨਹੀਂ ਕਰਕੇ ਬਹਿਣਾ, ਇਹ ਨਿਰਾਦਰ ਬਹੁਤ। ਹਾਲਾਂਕਿ ਉਹ ਬੱਚਾ ਹੈ ਪਰ ਆਪਾਂ ਫਿਰ ਵੀ ਉਹਨੂੰ ਕਹਿੰਦੇ ਹਾਂ ਵੀ ਤੂੰ ਪਿੱਠ ਕਰਕੇ ਨਾ ਬਹਿ। ਜੇ ਕਿਤੇ ਕੋਈ ਆ ਕੇ ਬੈਠੇ ਸਾਡੀ ਪਿੱਠ ਪਿੱਛੇ ਬਹਿ ਵੀ ਜਾਵੇ ਨਾ, ਅਸੀਂ ਫਿਰ ਵੀ ਆਪਣਾ ਮੂੰਹ ਘੁਮਾ ਕੇ ਬਹਿ ਜਾਂਦੇ ਵੀ ਨਹੀਂ ਪਿੱਠ ਮੈਂ ਪਿੱਠ ਨਹੀਂ ਇਸ ਪਾਸੇ ਕਰਨੀ। ਭਾਈ ਸੁਥਰੇ ਸ਼ਾਹ ਪਿੱਠ ਕਰਕੇ ਬਹਿ ਕੇ ਸ਼ਿਕਾਇਤ ਕੀਤੀ, ਹੁਣ ਗੁਰੂ ਸਾਹਿਬ ਤੇ ਜਾਣਦੇ ਨੇ ਵੀ ਕਿਉਂ ਕੀਤੀ ਹੈ। ਮਲਕ ਨੇ ਉਹਨਾਂ ਨੂੰ ਸੱਦ ਲਿਆ, ਕਹਿੰਦੇ ਸੁਥਰੇ ਸ਼ਾਹ ਤੁਹਾਡੀ ਸ਼ਿਕਾਇਤ ਆਈ ਵੀ ਤੁਸੀਂ ਪਿੱਠ ਕੀਤੀ ਸਾਡੇ ਵੱਲ। ਹੁਣ ਸਤਿਗੁਰੂ ਨੇ ਇਸ ਕਰਕੇ ਸਵਾਲ ਕੀਤਾ ਵੀ ਵੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਨੂੰ ਪਤਾ ਲੱਗ ਜੇ ਵੀ ਅਸੀਂ ਸ਼ਿਕਾਇਤ ਜਿਹੜੀ ਕੀਤੀ ਹੈ ਗੁਰੂ ਸਾਹਿਬ ਵੀ ਜਾਣਦੇ ਅਤੇ ਸੁਥਰੇ ਸ਼ਾਹ ਨੇ ਪਿੱਠ ਕਿਉਂ ਕੀਤੀ ਹੈ ਇਹਨਾਂ ਨੂੰ ਵੀ ਪਤਾ ਲੱਗੇ। ਸਤਿਗੁਰੂ ਨੇ ਪੁੱਛ ਲਿਆ ਭਾਈ, ਸੁਥਰੇ ਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦੇ ਮਾਲਕ ਜੀ ਉਹ ਮੈਂ ਪਿੱਠ ਕਰਕੇ ਬੈਠਾ, ਮੈਂ ਮੁਨਕਰ ਨਹੀਂ ਹੁੰਦਾ, ਮੈਂ ਬੈਠਾ, ਤੁਸੀਂ ਉਪਦੇਸ਼ ਦੇ ਰਹੇ ਹੋ ਮੈਂ ਸੁਣਦਾ, ਤੁਹਾਡਾ ਉਪਦੇਸ਼ ਸੁਣਦਿਆਂ ਤੁਹਾਡੀ ਬਾਣੀ ਜਦੋਂ ਮੈਂ ਸੁਣਦਾ ਤੇ ਮੈਨੂੰ ਇੰਜ ਲੱਗਦਾ ਵੀ ਮੇਰੇ ਮੂੰਹ ਤੇ ਚਪੇੜਾਂ ਵੱਜ ਰਹੀਆਂ, ਤੇ ਉਹ ਵੱਜਦਿਆਂ ਵੱਜਦਿਆਂ ਨਾ ਚਪੇੜਾਂ ਮੇਰਾ ਮੂੰਹ ਥੱਕ ਗਿਆ, ਇਸ ਕਰਕੇ ਮੈਂ ਪਿੱਠ ਕੀਤੀ ਹੈ ਵੀ ਹੁਣ ਸਤਿਗੁਰੂ ਬਾਕੀ ਪਿੱਠ ਤੇ ਮਾਰੋ। ਜੇ ਬਾਣੀ ਨੂੰ ਸਮਝੀਏ ਅਤੇ ਸੁਣੀਏ ਫਿਰ ਵਾਕਈ ਪ੍ਰਤੀਤ ਹੁੰਦਾ ਵੀ ਜਿਵੇਂ ਗੁਰੂ ਪਾਤਸ਼ਾਹ ਦਾ ਇਕੱਲਾ ਇਕੱਲਾ ਬੋਲ ਸਾਨੂੰ ਚਪੇੜਾਂ ਮਾਰ ਮਾਰ ਸੁਚੇਤ ਕਰ ਰਿਹਾ ਵੀ ਤੂੰ ਸੁਚੇਤ ਹੋ। ਹੁਣ ਇਹ ਜਾਂ ਭਾਈ ਸੁਥਰੇ ਸ਼ਾਹ ਜਾਣਦੇ ਸੀ ਅਤੇ ਜਾਂ ਗੁਰੂ ਹਰਗੋਬਿੰਦ ਸਾਹਿਬ। ਜਦੋਂ ਉਹਨਾਂ ਜਵਾਬ ਦਿੱਤਾ ਫਿਰ ਪਤਾ ਲੱਗਾ ਵੀ ਅਸੀਂ ਅਜੇ ਤੱਕ ਕਦੇ ਇਹ ਮਹਿਸੂਸ ਹੀ ਨਹੀਂ ਕੀਤਾ ਵੀ ਬਾਣੀ ਚਪੇੜਾਂ ਮਾਰ ਰਹੀ। ਹੁਣ ਇਕੱਲਾ ਜਦੋਂ ਆਪਾਂ ਬੋਲ ਪੜ੍ਹੀ, ਹੁਣ ਭਾਈ ਸੱਜਣ ਨੂੰ ਗੁਰੂ ਸਾਹਿਬ ਨੇ ਜਦੋਂ ਉਪਦੇਸ਼ ਦਿੱਤਾ, ਜੇ ਉਹ ਕਹਿ ਰਹੇ ਵੀ ਗੁਰੂ ਪਾਤਸ਼ਾਹ ਨਾ, ਅਤੇ ਭਾਈ ਸੱਜਣ ਜੀ ਨੇ ਸੁਣ ਕੇ ਕੀ ਕਿਹਾ ਵੀ ਮੇਰਾ ਤਾਂ ਅੰਦਰ ਫਰੋਲੀ ਜਾਂਦੇ। ਜੇ ਸਮਝਣਾ ਹੋਵੇ ਤਾਂ ਉਸੇ ਭਾਸ਼ਾ 'ਚ ਕਹਿ ਲਓ ਵੀ ਗੁਰੂ ਸਾਹਿਬ 'ਤੇ ਚਪੇੜਾਂ ਮਾਰ ਕੇ ਕਹਿ ਰਹੇ ਭਾਈ ਸੱਜਣ ਨੂੰ ਵੀ ਆਹ ਵੇਖ ਤੇਰੇ ਅੰਦਰਲੀ ਹਾਲਤ ਹੈ। ਉਸੇ ਰੂਪ 'ਚ ਨਹੀਂ ਮਾਲਕ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਸੇਵ ਲਿਆ ਨਾ ਅਕਾਲ ਨਾਲ ਬਣ ਗਈ, ਜਦੋਂ ਅਕਾਲ ਨਾਲ ਬਣ ਗਈ ਫਿਰ ਪ੍ਰਵਾਹ ਨਹੀਂ, ਬੋਲਣ ਵਾਲਾ ਜੋ ਮਰਜ਼ੀ ਆਖੀ ਜਾਏ ਉੱਥੇ।

ਫਿਰ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਧਿਆਇਆ, ਉਹਦੀ ਬੰਦਗੀ ਕੀਤੀ, ਤੁਰ ਮਸਤਕ ਹਰ ਲਿਖ ਛੱਡਾ ਰਾਮ। ਕਹਿੰਦੇ ਫਿਰ ਨਾ ਸਾਂਝ ਉਹਨਾਂ ਦੀ ਬਣੀ ਜਿਨ੍ਹਾਂ ਦੇ ਕਰਮ ਚੰਗੇ ਅਤੇ ਜਿਨ੍ਹਾਂ ਦੇ ਮਸਤਕ ਉੱਪਰਲੇ ਲੇਖ ਚੰਗੇ, ਸਾਂਝ ਉਹਨਾਂ ਦੀ ਬਣੀ। ਅਤੇ ਅਸੀਂ ਹਰ ਕੋਈ ਹੈ ਨਾ ਆਪਣੇ ਕਰਮਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਆ ਕੇ ਕੋਸਦੇ ਹੋਵਾਂਗੇ ਵੀ ਕਰਮ ਚੰਗੇ ਨਹੀਂ। ਗੁਰੂ ਅੱਗੇ ਨਮਸਕਾਰ ਕਰਦਿਆਂ ਭਰੋਸਾ ਰੱਖਿਆ ਕਰੋ, ਮੈਂ ਸਤਿਗੁਰੂ ਦੇ ਚਰਨਾਂ 'ਤੇ ਸਿਰ ਰੱਖਿਆ, ਮੱਥਾ ਰੱਖਿਆ, ਮਸਤਕ ਰੱਖਿਆ, ਸਤਿਗੁਰੂ ਮੇਰੇ ਮਸਤਕ ਦੇ ਲੇਖ ਬਦਲੇਗਾ। ਸਭ ਭਰੋਸਾ ਰੱਖ ਕੇ ਸਤਿਗੁਰੂ ਅੱਗੇ ਨਤਮਸਤਕ ਹੋਇਆ ਕਰੋ, ਨਮਸਕਾਰ ਕਰਿਆ ਕਰੋ, ਕਿਉਂਕਿ ਜਿਹੜਾ ਲਿਖਣ ਵਾਲਾ ਮਿਟਾ ਵੀ ਉਹ ਹੀ ਸਕਦਾ, ਅਤੇ ਜਿਹੜਾ ਲਿਖਣ ਵਾਲਾ ਨਹੀਂ ਉਹ ਮਿਟਾ ਵੀ ਨਹੀਂ ਜੇ ਸਕਦਾ। ਮਿਟੇਗਾ ਉਹ ਜਿਹਨੇ ਲਿਖਿਆ, ਸਾਡਾ ਲਿਖਿਆ ਕੋਈ ਦੂਜਾ ਨਹੀਂ ਮਿਟਾ ਸਕਦਾ, ਅਸੀਂ ਮਿਟਾਵਾਂਗੇ। ਅਕਾਲ ਪੁਰਖ ਦਾ ਲਿਖਿਆ ਫਿਰ ਕੋਈ ਦੂਜਾ ਕਿਵੇਂ ਮੇਟ ਜਾਏਗਾ ਜੀ? ਉਹੀ ਮਿਟਾ ਸਕਦਾ, ਉਹੀ ਲਿਖ ਸਕਦਾ, ਕਿਉਂਕਿ ਲਿਖਿਆ ਉਹਨੇ। ਜੇ ਉਦੋਂ ਲਿਖਿਆ ਹੁਣ ਵੀ ਲਿਖ ਸਕਦਾ। ਬਸ ਭਰੋਸਾ ਰੱਖੋ ਮੇਰੇ ਕਰਮ ਨੇ ਜਿਵੇਂ ਦੇ ਉਹਨੇ ਲਿਖੇ ਨੇ ਉਹਨਾਂ ਨੂੰ ਬਦਲ ਵੀ ਉਹ ਹੀ ਸਕਦਾ। ਖੈਰ ਮਾਲਕ ਪਾਤਸ਼ਾਹ ਕਿਰਪਾ ਕਰਨ, ਗੁਰੂ ਸਾਹਿਬ ਦੇ ਦਰਸਾਏ ਰਾਹਾਂ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ। ਸਤਿਗੁਰੂ 'ਤੇ ਭਰੋਸਾ ਰੱਖ ਕੇ ਆਪਣੇ ਕਰਮ ਚੰਗੇ ਕਰੋ। ਸੰਸਾਰ 'ਤੇ ਰਹਿੰਦਿਆਂ ਉਹ ਉਪਦੇਸ਼ ਆਪਣੇ ਹਿਰਦਿਆਂ 'ਚ ਵਸਾ ਲਓ, ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਇਹ ਜੀਵਨ ਦਾ ਅੰਗ ਬਣ ਜਾਏਗਾ ਨਾ, ਫਿਰ ਨਾ ਮਾੜਾ ਕਰਾਂਗੇ, ਨਾ ਮਾੜਾ ਬੋਲਾਂਗੇ, ਫਿਰ ਚੰਗਾ ਹੀ ਕਰਾਂਗੇ ਅਤੇ ਚੰਗਾ ਹੀ ਬੋਲਾਂਗੇ। ਫਿਰ ਉਹਦੀਆਂ ਨਜ਼ਰਾਂ 'ਚ ਪਰਵਾਨੇ ਵੀ ਜਾਵਾਂਗੇ, ਸਾਡੇ ਵੀ ਇਹ ਲੋਕ ਸੁਖੀ ਹੈ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ, ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀਮ ਹੱਲਾ ਤੀਜਾ ਆਨੰਦ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨੋ ਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨੋ ਆਈਆਂ, ਸਬਦੋ ਤਾਂ ਗਾਵੋ ਹਰੀ ਕੇ ਰਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ।

ਵਿਸਾਰਿ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿਮ।

ਨਾਮ ਦਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਅਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਨਾਏ ਵਸਿਆ ਜਿਨ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗ੍ਰਿਵਟੋ ਇਸਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਤਿ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਜੇ ਆਨੰਦ ਸੁਣੋ ਵਿਟ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਪਾਇਆ ਤੇਰੇ ਸਗਲ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ।

ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰਸ

ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਦੇਗ ਬਹਾਦਰ ਸਿਮਰਿਐ ਕਰਨਾਉਂਦਾ ਬਿਤਾਏ ਸਭ ਥਾਈ ਹੋਏ ਸਹਾਇ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਅਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ।

ਗੁਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਘਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ,

0: ਜਿਨ ਕਲ ਰਾਖੀ ਮੇਰੀ
1: ਤੁਮਰੀ ਸ਼ਰਨ ਤੁਮਾਰੀ ਆਸਾ
0: ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਕਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ

ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

ਘਾਟਾ ਭੁਲਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਦੀਨ ਦਰਦ ਦੁੱਖ ਭੰਜਨਾ, ਕਟ ਕਟ ਨਾਥ ਅਨਾਥ,

ਜਾਂ ਲਾ ਸਖਸ ਤੇਰਾ ਬਸ ਤੇਰਾ ਕਿਰਪਾਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਸਰਵ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਜੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਹਰਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ

ਆਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਬਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਾਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬਾਈਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਿਆ ਵੈ ਸੈਂ ਕੁੰਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨੇ ਮੈਂ ਸਿਮਰਨ ਕਰਿਆ।

गोविंदास्तोहार सगल द्वार कौ छाड़ के

ਮੁੰਦਾਮਣੀ ਮਹੱਲਾ ਪੰਜਵਾਂ। ਥਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਰਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਬਦ ਗੁਜਾਇ ਤੇਗ ਬਹਾਦੁਰ ਸਿਮਰਿਐ ਘਰ ਨਾਉ ਨਿਧਿਆਵੈ ਤਾਇ ਸਭ ਥਾਈ ਵੇ ਸਹਾਇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ, ਚਿਤ ਆਵਨ ਕਾ ਸਦਕਾ ਸਰਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਸ ਕੈ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ, ਸੁਖ ਹੋ ਟਲ ਗੁਰਸੇਵੀ ਹੈ, ਆਹਿਨ ਸਹਿ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਮੱਥ,

भाई जिस्ते जापे तत्थ मेरे मन।

ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹ ਸਾਰੀ ਸੰਗਤ ਬੋਲਿਓ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮਨ ਕਰਕੇ ਜੁੜੀਏ ਪਿਆਰਿਓ ਜਿੰਨੀ ਵੀ ਸੰਗਤ ਬੈਠੀ ਹੈ।

ਪਾਤਸ਼ਾਹ ਰਹਿਮਤ ਕਰਨ ਜੀ, ਪ੍ਰਬੰਧਕ ਕਮੇਟੀ ਨੂੰ, ਸਾਰੇ ਸਟਾਫ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਹਾਜ਼ਰੀ 'ਚ ਪਿਆਰਿਓ ਜੁੜੀਏ ਜੀ, ਕੋਈ ਰਸਨਾ ਪਿਆਰਿਓ ਰਹਿ ਨਾ ਜਾਏ। ਬਹੁਤ ਬਹੁਤ ਸ਼ੁਕਰਾਨਾ ਫਿਰ ਤੋਂ ਸਾਰੇ ਵੀਰਾਂ ਦਾ, ਗੁਰਸਿੱਖ ਵੀਰਾਂ ਦਾ, ਜਿੰਨੇ ਵੀ ਦੂਰੋਂ ਚੱਲ ਕੇ ਆਏ ਹੋ, ਸਭਨਾਂ ਦਾ ਧੰਨਵਾਦ ਜੀ। ਆਓ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ

ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ, ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ

ठाकुर मेरा पारा।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰਪ੍ਰਸਾਦ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇਹ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੋਏ ਚਸਿਆਂ ਕੜੀਆਂ ਪਹਿਰਾ, ਸਿੱਤੀ ਵਾਰੀ ਮਾਹੋਆ, ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਾ ਨਲੋ ਪਵਨ ਚੌਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸਤਵ ਨੈਣ ਨਨ ਨੈਣ ਹੈ ਤੋਏ ਕੋ, ਸਹਸ ਮੂਰਤ ਨ ਨਾਇਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਸਤਵ ਗੰਧੇ ਵਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋਵ ਖੰਡ ਬ੍ਰਹਿਮੰਡਾ ਹੈ। ਹਮ ਗਰੀ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮ ਦਾ ਟੇਕ ਹੈ, ਹਨਾਮੇ ਹੀ ਸੁਖ ਮੰਡਾ ਹੈ। ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਕਾਢ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਔਦ ਘਟੈ ਦਿਨਿਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇਮ ਹੈ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹ ਰਸ, ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾ ਜੋ, ਹਰ ਗੁਰਤੇ ਮਨ ਹੈ ਵਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੌਕ ਕਰ।

0: ਕਰਤਬ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗੁਰ ਪ੍ਰਸਾਦ ਅਸਾ ਮਹਲਾ ਪਹਿਲਾ ਵਰ ਸਲੋਕਾ ਨਾਲ ਸਲੋਕ ਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਟੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦੁਹਾੜੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ
1: ਜਿਸੋ ਚੰਦਾ ਗੁਵੈ ਸੂਰ ਚੜੇ ਹਜ਼ਾਰ

0: ਸੱਚਾ ਤੇਰਾ ਕਰਮ ਸੱਚਾ ਨਿਸਾਰ ਸੱਚੇ ਤੁਦਾ ਖਿ ਲੱਖ ਕਰੋੜ ਸੱਚਾ ਸਵਤਾਰ ਸੱਚਾ ਸਬਜੋਰ ਸੱਚੇ ਤੇਰੇ ਸਿਫਤ ਸੱਚੇ ਸਾਲਾਹ ਸੱਚੇ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਹੈ ਸੱਚ ਜੋ ਮਰ ਜੰਮੇ ਸੁਕਤ ਨਿਕਤ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡੇ ਜਾਣੇ ਚਲਥਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ

ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗ ਫਿਰੈ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖਿਡੈ ਵਿਡਾਨ ਬਿਸਮਾਦ ਤਰਤੇ ਬਿਸਮਾਦ ਖਾਣੇ ਬਿਸਮਾਦ ਸਾਧ ਲੱਗੈ ਪ੍ਰਾਨ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿਫਤ ਬਿਸਮਾਦ ਸਾ ਲਾਹਾ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੈ ਬਿਸਮਾਦ।

ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀਆਂ ਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨ ਸਿਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ।

ਪੈਵ ਚਕਨ ਕਢਾਵੇ ਗਾਰ ਪੈ ਵਿੱਚ ਧਰਤੀ ਦੱਬੀ ਪਹਾੜ ਪੈ ਵਿੱਚ ਇੰਦ ਫਰੈਸਰ ਪਹਾੜ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਤ ਮਹਾਂਮਨਸੂਰ ਪੈ ਵਿੱਚ

ਤਿੰਨ ਚਹਿ ਮੰਗਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲ ਪਤਾ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਵਹਿ ਸ਼ਾਰ ਗਿਆਂ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਰ।

ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुर जहाज खेवट गुरु गुर बिन तरिया ना कोए गुर प्रसाद प्रभ पाई है।

कर फल लहियं बंदे जो चरण शरण सुख पावे परमानंद गुरमुख कहियं।

ਇੱਕ ਪੜ੍ਹੇ ਹੈ ਸੁਣੇ ਹੈ ਗਾਵੇ ਹੈ ਪਰ ਬਾਤੈ ਕਰੇ ਇਸ਼ਨਾਨ ਇਸ਼ਨਾਨ ਕਰੇ ਪਰ ਬਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਰਸ ਕੋ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਬਿਦ ਬਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਣ ਤਰਨੰ ਜਿਨ ਹੋ ਬਾਤ ਨਿਸ਼ਚਲ ਧਰੂ ਜਾਣੀ ਤੇ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲ ਨੀ ਸੁਰਜੀ ਸਤ ਸੰਗ

0: ਰਮ ਸੇਵੀਐ ਸੱਚਾ।
1: ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲੈ ਚਲਨ ਸਬਲ ਮਲਨ ਭਗਤ ਫਲ।

ਸਤਿਗੁਰ ਗੋਬਿੰਦ ਜੀਓ, ਸ੍ਰੀ ਗੁਰੂ ਸਤ ਜੀਓ। ਗੁਰ ਕਿਹਾ ਮਾਨ ਨਿਜ ਨਿਧਾਨ, ਸੱਚ ਜਾਨ ਮੰਤਰ ਇਹ ਹੈ। ਨਿਸਬਾਸੁਰ ਹੋਏ ਕਲਿਆਣ ਲਹਿ, ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ, ਜਨ ਜਨ ਸਿਓ ਛਾੜ ਤੋ ਹੋਮੇ।

0: ਸ੍ਰੀ ਗੁਰੂ ਸਤ ਜੀਉ।
1: ਤੀਨ ਭਵਨ ਭਰਪੂਰ ਰਹਿਓ ਸੋਈ, ਆਪਨ ਸਰਸ ਕੀਓ ਨਾ ਜਗਤ ਕੋਈ। ਆਪਨ ਆਪ ਹੀ ਉਪਾਇਓ ਸੁਰ ਨਰ।

ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾ

श्लोक बसंत स्वर्ग लोक है।

ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ।

ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ।

0: Look, look.
1: Dukh Bhanjan Tera

ਘੜੀਆਂ ਸਭ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਪਰਤਨ ਸਰਬ ਜੰਜਾਲ ਨਾਨਕ ਮੂਸਾ ਗਿਆਨ ਵਿਹੂਣੀ

ਦੇਖਾ ਕੇ ਆ ਕਮਾਈ ਹੈ ਜੇ ਲੋੜਾ ਹੈ ਚੰਗਾ ਆਪਣਾ ਕਿਰਪਾ ਨਹੀਂ ਸੁਧਾਈ ਹੈ ਜੇ ਕਿਰਪਾ ਆਪਣਾ ਰਹਿ ਤੇ ਨਹੀਂ ਸੁਧਾਈ ਆਈ ਹੈ ਹੋਰ ਹੈ।

ਆਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਕਾਰ ਹੋਏ ਜੇ ਆਖੇ ਸੁਤੂ ਹੈ ਜਣਤ ਨਪ ਤੇਰੀ ਸਾਰ ਨਾਨ ਭਗਤ ਅਪਕ ਸਲਾਮ ਸਚ ਨਾਮ ਅਦਾ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ

ਹੋਂ ਸਚਾਰ ਕੁੜਿਆਰ ਹੋਂ ਚ ਪਾਪਨ ਵਿਚਾਰ ਹੋਂ ਚ ਨਰਕ ਸੁਰਗ ਅਵਤਾਰ ਹੋਂ ਚ ਹੱਸਾ ਹੋਂ ਚ ਰੂਵੈ ਹੋਂ ਚ ਪ੍ਰਿਆ ਹੋਂ ਚ ਤੋਵੈ ਹੋਂ ਚ ਜਾਤੀ ਜਿਨ ਸਿੱਖ ਹੋਵੈ ਹੋਂ ਚ ਮੂਰਖ ਹੋਂ ਚ ਸਿਆਣਾ ਮੋਖ

ਸਰਾ ਮਿਰਾ ਜਨਤਾ ਨਾਨਕ ਜੰਤੂ ਪੈ ਕਸ ਮਾਲੇ ਸਮਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਪਿਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਥ ਤਿਸ ਦੀ ਵਾਹ ਨੇ ਪਹਗ

ਚੰਗਿਆਈਆਂ ਲਖ ਪੁੰਨਾ ਪ੍ਰਵਾਣ ਲਖਤ ਪੁੱਬਰ ਤੀਰਥਾਂ ਸਹਿਯੋਗ ਬੇਵਾਣ ਲਖ ਸੂਰਤ ਨੂੰ ਸੰਗਰਾਮ ਰਣਮੈ ਛੁੱਟ ਹੈ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਏ ਪਾਠ ਪ੍ਰਾਣ